ਨਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਟਸ ਦ ਸਿੰਪਲੈਸਟ ਐਂਡ ਮੋਸਟ ਬਿਊਟੀਫੁਲ ਥਿੰਗ। ਆਈ ਬਾਉ ਟੂ ਦ ਇਨਫਿਨਿਟ ਕ੍ਰੀਏਟਰ ਓਮ, ਆਈ ਬਾਉ ਟੂ ਮਾਈ ਗੁਰੂਦੇਵ, ਮਾਈ ਬਿਊਟੀਫੁਲ ਗੁਰੂ। ਆਈ ਇਨਵੋਕ ਦ ਪ੍ਰੋਟੈਕਸ਼ਨ and the vibration of Guru Nanak, Ad Gure. I bow to the second Guru, Guru Angad. I bow to the third Guru, Guru Amar Das. And I bow to the fourth Guru, Guru Ram Das. And I create a seal of protection as I tune into the vibration of my Gurus. This is a way you can consciously set yourself, consciously present yourself, consciously surrender yourself. And what it does is it takes you out of the way so the Guru can just prevail through you in a very simple, clear channel.

ਅਸੀਂ ਤੁਹਾਡੇ ਪਿੱਛੇ ਪਿੱਛੇ ਤੁਰਨੇ ਹਾਂ। ਇੰਨਾ ਕਹਿ ਕੇ ਧੰਨ ਗੁਰੂ ਨਾਨਕ ਸਾਹਿਬ ਪਿੱਛੇ ਆਏ ਤੇ ਪਿੱਛੇ ਹੁੰਦੇ ਸਾਰੇ ਅਲੋਪ ਹੋ ਗਏ ਤੇ ਨਾਲ ਹੀ ਬਦਲੀ ਅਲੋਪ ਹੋ ਗਈ। ਇਹ ਪੀਰ ਲੱਗਾ ਧੁੱਪੇ ਸੜਨ, ਚਾਰ ਸਵੇਰੇ ਲੱਭਦਾ ਪਰ ਨਾ ਬਦਲੀ ਲੱਭੀ ਨਾ ਧੰਨ ਗੁਰੂ ਨਾਨਕ ਸਾਹਿਬ। ਤੇ ਕਹਿਣ ਲੱਗਾ ਮਨਾ ਰੱਬ ਦਾ ਰੂਪ ਤਾਂ

ਟਹਿਲ ਕਰਿਆ ਕਰਦਾ ਸੀ, ਸੇਵਾ ਕਰਿਆ ਕਰਦਾ ਸੀ। ਪਿਛਲੀ ਰਾਤੀ ਫਜਰ ਦੀ ਨਿਵਾਜ ਤੋਂ ਪਹਿਲਾਂ ਸਫਾਈ ਕਰਾਉਣ ਦੀ ਸੇਵਾ ਇਸ ਜੀਵਨ ਨੇ ਆਪਣੇ

ਤੇ ਗੁਰੂ ਸਾਹਿਬਾਂ ਦੇ ਪੈਰ ਪਕੜ ਕੇ ਦੂਸਰੇ ਪਾਸੇ ਘਸੀਟਿਆ ਜੋ ਪੈਰ ਦੂਸਰੇ ਪਾਸੇ ਕਰ ਦਿੱਤੇ ਪਰ ਕੀ ਦੇਖੇ ਜਿੱਧਰ ਗੁਰੂ ਸਾਹਿਬਾਂ ਦੇ ਪੈਰਾਂ ਨੂੰ ਕਰਦਾ ਉਧਰੇ ਮੱਕਾ ਨਾਲ ਪਾਉਂਦਾ ਜਿੱਧਰ ਵੀ ਗੁਰੂ ਸਾਹਿਬਾਂ ਦੇ

ਦਸਾਂ ਦੁਆਰਿਆਂ ਤੇ ਪਹਿਰਾ ਦੇਵੇ। ਵੈਰਾਗ ਵਿੱਚ ਰਹਿ ਕੇ ਆਪਣੇ ਮਨ ਨੂੰ ਕਾਬੂ ਕਰੇ, ਦ੍ਰਿਸ਼ਟੀ ਨੂੰ ਵਸ ਕਰੇ, ਤ੍ਰਿਸ਼ਨਾ ਤੇ ਸੰਕਲਪਾਂ ਦੀ ਦੌੜ ਨੂੰ ਰੋਕਿਆ ਕਰੇ। ਇੱਕ ਦਿਨ ਨਹੀਂ ਮਹੀਨੇ ਦੇ 30 ਦਿਨ ਪਰਮੇਸ਼ਰ ਨਾਲ ਪਿਆਰ ਦੇ ਰੰਗ ਵਿੱਚ ਰਹੇ, ਤਦ ਮਨੁੱਖ ਪਰਵਾਹ

ਅੱਬਰ ਤਿਆਗ ਦੇ ਕਾਮ ਅਗਨੀ ਦੇ ਭਾਂਬੜ ਤੋਂ ਮਨ ਨੂੰ ਬਚਾਓ ਤੇ ਸੀਤਲ ਸੁਖ ਦਾ ਜਾਣੂ ਹੋ ਇਉਂ ਕਰ ਬੰਦਗੀ ਰੋਜੇ ਰੱਖ ਤਾਂ ਤੇਰਾ ਸਿਦਕ ਪੂਰਾ ਹੋਵੇਗਾ ਨਿਭੇਗਾ ਰੁਕਣ ਦੀ ਸਲਾਮ ਕੀਤਾ ਆਖਿਆ ਵਾਹ ਵਾਹ ਅੱਜ ਖੁਦਾਏ

ਉਹਨਾਂ ਦੇ ਨਾਲ ਇੱਥੇ ਆ ਗਿਆ ਜਿੱਥੇ ਗੁਰੂ ਬਾਬੇ ਦਾ ਡੇਰਾ ਸੀ। ਹੁਣ ਜੋ ਗੱਲਬਾਤ ਹੋਈ ਉਸ ਵਿਚ ਰੁਕਣ ਦੀਨ ਨੇ ਪੁੱਛਿਆ, ਹੈ ਅੱਲਾ ਵਾਲੇ, ਤੁਸਾਂ ਫਰਮਾਇਆ ਸੀ ਕਿ ਅਮਲ ਵੱਡਾ, ਹਵਾਸ ਖਮਸ਼ਾ ਨੂੰ ਕਾਬੂ ਕਰਨਾ, ਸਾਈ ਨੂੰ ਪਿਆਰ ਕਰਨਾ, ਇਹਨਾਂ ਬਿਨ ਨਾ ਹਿੰਦੂ ਵੱਡਾ ਨਾ ਮੁਸਲਮਾਨ। ਹਿੰਦੂ ਵੇਦ ਪੜ੍ਹਦੇ ਹਨ, ਮੁਸਲਮਾਨ ਕੁਰਾਨ, ਦੋਹਾਂ ਨੂੰ ਇਸ ਪੜ੍ਹੇ ਨੇ ਦਾ

تمام سر موئے اجرائے، گرفت ہے دل ہیچ نادانی رہاؤ جان پسر

ਭੀਮ ਜੀ ਲਿਖਦੇ ਹਨ ਕਿ ਇਹਨਾਂ ਨੇ ਕਾਬੇ ਬਾਬਤ ਆਪਣੇ ਦਿਲ ਵਿੱਚ ਕੁਝ ਅਯੋਗ ਖਿਆਲ ਕੀਤੇ। ਜਦ ਇਹ ਕਾਬੇ ਦੀ ਪ੍ਰਦਕਸ਼ਣਾ ਕਰਨ ਲੱਗੇ ਤਦ ਇਹਨਾਂ ਨੇ ਤੱਕਿਆ ਕਿ ਕਾਬਾ ਆਪਣੇ ਨੀਹਾਂ ਸਮੇਤ ਆਪਣੀ ਜਗ੍ਹਾ ਤੋਂ ਉੱਠ ਕੇ ਆਕਾਸ਼ ਵੱਲ ਟੁਰ ਪਿਆ ਤੇ ਕਾਬੇ ਨੇ ਇਹ ਨਿਸ਼ਚਾ ਕਰ ਲਿਆ ਕਿ ਉਹ ਮੇਰੇ ਤੇ ਡਿੱਗ ਕੇ ਮੈਨੂੰ ਮਾਰ ਦੇਵੇਗਾ। ਕਾਬੇ ਮੈਨੂੰ ਇੱਥੋਂ ਤੱਕ

ਸ਼ਰਾਬੀਆਂ ਜਦ ਦੂਜੀ ਵੇਰ ਹੱਜ ਕਰਨ ਲਈ ਗਏ ਤਦ ਜੰਗਲ ਵਿੱਚ ਕਾਬੇ ਨੂੰ ਆਪਣੇ ਸਵਾਗਤ ਲਈ ਆਉਂਦਾ

ਅਸਥਾਨਾਂ ਤੇ ਜ਼ਿੰਦਗੀ ਦੇ ਦਿਨ ਕੱਟਣ ਲਈ ਜਾ ਬੈਠਦੇ ਹਨ। ਇਸ ਤਰ੍ਹਾਂ ਜੀਵਨ ਆਪਣੇ ਨਿਸ਼ਚੇ ਅਨੁਸਾਰ ਮੱਕੇ ਜਾ ਕੇ ਵਸ ਗਿਆ ਸੀ। ਉੱਥੇ ਝਾੜੂ

ਇਹ ਖੜਾਵਾ ਅੱਜ ਤੱਕ ਸਤਿਕਾਰ ਨਾਲ ਉੱਚ ਸ਼ਰੀਫ ਦੇ ਪੀਰ ਦੀ ਤੋਸ਼ੇਖਾਨੇ ਵਿੱਚ ਮੌਜੂਦ ਹਨ ਅਤੇ ਬੜੇ ਸਤਿਕਾਰ ਨਾਲ ਉਹਨਾਂ ਨੇ ਰੱਖੀਆਂ ਹਨ। ਕਈ ਵਾਰ ਧਨਵਾਨ ਸਿੱਖਾਂ ਨੇ ਬਹੁਤ ਸਾਰੀ ਨਗਦੀ ਜ਼ਮੀਨ ਆਦਿ ਦੇ ਕੇ ਨਜ਼ਰਾਨਾ ਦੇ ਕੇ ਖੜਾਵਾਂ ਲੈਣੀਆਂ ਚਾਹੀਆਂ, ਪਰ ਉੱਥੋਂ ਦੇ ਪੀਰ ਸਾਹਿਬ ਜੀ ਨੇ ਮੁਕੱਦਸ ਚੀਜ਼ ਸਮਝ ਕੇ ਨਹੀਂ ਦਿੱਤੀਆਂ। ਹਾਂ, ਕਦੇ ਕਦੇ ਦਰਸ਼ਨ ਕਰਾ ਦਿੰਦੇ ਹਨ, ਪਰ ਖਾਸ ਖਾਸ ਮੇਲਿਆਂ ਤੇ ਕੱਢਦੇ ਹਨ।

ਇਹਦੇ ਸੁੱਖਾਂ ਦੇ ਵਿੱਚ ਆਪਣਾ ਜੀਵਨ ਬਰਬਾਦ ਨਾ ਕਰੋ। ਉਹ ਅੱਲਾ, ਉਹ ਰਾਮ, ਉਹ ਵਾਹਿਗੁਰੂ ਜਿਹੜਾ ਵੱਡਾ ਹੈ, ਉਹਨੇ ਇਸ ਦੁਨੀਆ ਨੂੰ ਕਈ ਵਾਰੀ ਬਣਾਇਆ, ਕਈ ਵਾਰੀ ਵਿਗਾੜਿਆ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਇਸ ਗੱਲ ਨੂੰ ਗੁਰੂ ਸਾਹਿਬ

ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਨਿੱਘ ਮਾਣ ਰਹੀ ਗੁਰੂ ਰੂਪ ਸਾਧ ਸੰਗਤ ਜੀਓ ਸਨਿਮਰ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਕੀਰਤਨ ਦਰਬਾਰ ਜੋ ਨਵੇਂ ਸਾਲ ਦੀ ਆਮਦ ਤੇ ਕਰਵਾਇਆ ਜਾ ਰਿਹਾ ਹੈ, ਇਸ ਵਿਚ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜਥੇ ਆਪ ਸੰਗਤਾਂ ਨੂੰ ਗੁਰਬਾਣੀ

ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸਾਧ ਸੰਗਤ ਜੀ ਪਿਆਰ ਸਤਿ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਖਾਲਸਾ ਪੰਥ ਦੇ ਆਗਮਨ ਦਿਵਸ ਤੇ ਬਹੁਤ ਬਹੁਤ ਵਧਾਈ ਹੋਵੇ। ਇਸ ਉਪਲਕਸ਼ ਵਿਚ ਪਹਿਲਾਂ ਦੋ ਤਿੰਨ ਮਿੰਟ ਵਾਸਤੇ ਇਸ ਮੌਕੇ ਦਾ ਰਾਗ ਪਵਿੱਤਰ ਬਾਣੀ ਚ ਸਲੋਕ ਗਾਇਨ ਕਰਾਂਗੇ। ਉਸ ਤੋਂ ਉਪਰੰਤ ਇੱਕ ਸ਼ਬਦ ਹੋਰ ਗਾਇਨ ਕਰਕੇ ਆਪਾਂ ਸੁਖਮਾਂ ਦੇ ਜਾਚ ਪਾਵਾਂਗੇ। ਪਿਆਰ ਨਾਲ

ਰਾਸ ਤਾਰੀਆਂ ਦਾ ਲੋਟਾ ਜੋ ਚੁਰਾ ਕੇ ਇਹ ਜੋਗੀ ਲੋਕ ਲਕੋ ਕੇ ਇੱਥੇ ਰੱਖ ਗਏ ਹਨ, ਤੂੰ ਇੱਥੋਂ ਚੁੱਕ ਕੇ ਦੂਰ ਜਾ ਕੇ ਰੱਖ ਗਿਆ। ਤੇ ਜਦੋਂ ਇਹ ਚਰਿੱਤਰ ਜੋਗੀਆਂ ਨੇ ਵੇਖਿਆ ਤਾਂ ਮਨ ਵਿੱਚ ਬੜੀ ਰਿਸ਼ਕ ਹੋਈ, ਬੜਾ ਗੁੱਸਾ ਹੋਇਆ। ਭਾਈ ਸਾਹਿਬ ਗੁਰਦਾਸ ਜੀ

ਹਜ਼ੂਰ ਕਹਿਣ ਲੱਗੇ ਓਏ ਭੰਗਰ ਨਾਥਾ ਤੇਰੀ ਮਾਂ ਕੁਛ ਜੀ ਆਈ ਤੈਨੂੰ ਕੋਈ ਗੁਰੂ ਨੇ ਸਹੀ ਰਸਤਾ ਨਹੀਂ ਦੱਸਿਆ ਸੱਚ ਦਾ ਰਾਹ ਇਹ ਨਹੀਂ ਹੈ ਕਿ ਜਿਸ ਸੰਸਾਰ ਨੂੰ ਤੁਸੀਂ ਨਿੰਦਦੇ ਹੋ ਜਿਸ ਗ੍ਰਸਤ ਦੀ ਨਿੰਦਿਆ ਕਰਦੇ ਹੋ ਉਹਨਾਂ ਹੀ ਗ੍ਰਸਤੀਆਂ ਵਿੱਚੋਂ ਤੁਸੀਂ ਪੈਦਾ ਹੋਏ ਹੋ ਉਹਨਾਂ ਨੇ ਹੀ ਤੁਹਾਡੀ ਪਾਲਣਾ ਕੀਤੀ ਹੈ ਤੇ ਅੱਜ ਵੀ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਉਹਨਾਂ ਦੇ ਡੇਰੇ ਤੇ ਉਹਨਾਂ ਦੇ ਘਰ ਜਾ ਕੇ ਅਲਖ ਜਗਾਉਂਦੇ ਹੋ ਜਿਨ੍ਹਾਂ ਕੋਲੋਂ ਅਲਖ ਲੈਣੀ ਭਿੱਖਿਆ ਲੈਣੀ ਉਹਨਾਂ ਦੀ ਨਿੰਦਿਆ ਕਰਨੀ ਇਹਦਾ ਮਤਲਬ ਹੈ ਤੇਰਾ ਗੁਰੂ ਕੁਚੱਜਾ ਹੈ ਕੋਈ ਸੁਚੱਜਾ ਨਹੀਂ ਨਾਨਕ ਆਖੇ ਭੰਗਰ ਨਾਥ ਤੇਰੀ ਮਾਓ ਕੁਚੱਜੀ ਆਹੀ ਭਾਂਡਾ ਧੋਏ ਨਾ ਜਾਤਿਓਂ ਭਾਵ ਕੁਚੱਜੇ ਫੁੱਲ ਸੜਾਈ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਓਏ ਸਿੱਧੋ ਹੋਏ ਅਤੀਤ ਗ੍ਰਸਤ ਤਜ ਫਿਰ ਉਨਕੇ ਘਰ ਮੰਗਣ ਜਾਈ ਅਤੀਤ ਹੋ ਕੇ ਗ੍ਰਸਤ ਛੱਡ ਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਤੁਸੀਂ ਜਾ ਬੈਠੇ ਕਿਆ ਤੁਹਾਨੂੰ ਈਸ਼ਵਰ ਤੇ ਭਰੋਸਾ ਨਹੀਂ ਕਿ ਜਿਸ ਦਾ ਤੁਸੀਂ ਨਾਮ ਜਪ ਰਹੇ ਹੋ ਉਹ ਤੁਹਾਨੂੰ ਰੋਜ਼ੀ ਦੇਵੇਗਾ ਉਹ ਜਿਹੜੇ ਰੱਬ ਦੇ ਪਿਆਰੇ ਹੁੰਦੇ ਹਨ ਉਹ ਕਿਸੇ ਕੋਲੋਂ ਅਲਖ ਨਹੀਂ ਜਗਾਉਂਦੇ ਮੰਗਿਆ ਨਹੀਂ ਕਰਦੇ ਉਹ ਤਾਂ ਦਰਬਾਰ ਉੱਪਰ ਖਰਚ ਮੰਗੇ ਜਬੈ ਦੇ ਤਾਂ ਖਾਏ ਉਹ ਤਾਂ ਖਾਂਦੇ ਹਨ ਜੇ ਅਕਾਲ ਪੁਰਖ ਵਾਹਿਗੁਰੂ ਦੇਵੇ ਇਸ ਲਈ ਨਾਨਕ ਆਖੇ ਭੰਗਰ ਨਾਥ ਤੇਰੀ ਮਾਓ ਕੁਚੱਜੀ ਆਹੀ ਭਾਂਡਾ ਧੋਏ ਨਾ ਜਾਤੇ ਉਹਨੂੰ ਭਾਵ ਕੁਚੱਜੇ ਫੁੱਲ ਸੜਾਈ ਹੋਏ ਅਤੀਤ ਗ੍ਰਸਤ ਤਜ ਫਿਰ ਉਨਕੇ ਘਰ ਮੰਗਣ ਜਾਈ ਬਿਨ ਦਿੱਤੇ ਕਿਸ ਹੱਥ ਨਾ ਆਈ ਜਦੋਂ ਐਸੇ ਸੱਚੇ ਸੁੱਚੇ ਬਚਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸੁਣੇ ਨਾ ਤੇ ਇਹਨਾਂ ਨੂੰ ਬੜਾ ਰਿੱਧੀਆਂ ਸਿੱਧੀਆਂ ਦਾ ਹੰਕਾਰ ਸੀ ਮਾਨ ਸੀ ਜੇ ਕੋਈ ਸੱਚ ਦੇ ਪੰਧਾਊ ਹੁੰਦੇ ਤਾਂ ਚਰਨ ਫੜ ਲੈਂਦੇ ਮੰਨ ਜਾਂਦੇ ਬਈ ਆਪ ਸੱਚ ਕਹਿ ਰਹੇ ਹੋ ਪਰ ਇਹਨਾਂ ਨੇ ਮਨ ਵਿੱਚ ਕ੍ਰੋਧ ਕੀਤਾ ਬਈ ਕੱਲ ਦਾ ਇਹ ਬਾਲਕ ਅਸੀਂ ਲੰਬੇਰੀ ਉਮਰ ਦੇ ਬਜ਼ੁਰਗ ਫਿਰ ਰਿੱਧੀਆਂ ਸਿੱਧੀਆਂ ਦੇ ਮਾਲਕ ਇਹ ਸਾਡੇ ਸਾਹਮਣੇ ਇਸ ਤਰ੍ਹਾਂ ਬੋਲਿਆ ਅਸੀਂ ਹੁਣੇ ਦੱਸਦੇ ਹਾਂ ਇਹਨਾਂ ਸਿੱਧਾਂ ਨੇ ਇਹਨਾਂ ਯੋਗੀਆਂ ਨੇ ਆਪਣੇ ਯੋਗ ਬਲ ਨਾਲ ਕਈ ਕਈ ਤਰ੍ਹਾਂ ਦੇ ਡਰਾਵਣੇ ਰੂਪ ਬਣਾ ਕੇ ਗੁਰੂ ਨਾਨਕ ਨੂੰ ਡਰਾਉਣਾ ਚਾਹਿਆ ਇੱਕ ਪਾਸੇ ਭਿਆਨਕ ਸ਼ੇਰ ਬਣ ਕੇ ਗਰਜੇ ਦੂਜੇ ਪਾਸੇ ਅਜਗਰ ਸੱਪ ਬਣ ਕੇ ਮੂੰਹ ਵਿੱਚੋਂ ਅੱਗ ਦੀ ਵਰਖਾ ਕਰ ਰਹੇ ਹਨ ਕੋਈ ਉੱਡ ਰਿਹਾ ਕੋਈ ਚੁੜੇਲ ਦਾ ਰੂਪ ਧਾਰਨ ਕੀਤੀ ਬੈਠਾ ਕੋਈ ਪੂਤਨਾ ਬਣ ਕੇ ਡਰਾ ਰਿਹਾ ਮਰਦਾਨੇ ਆਖਿਆ ਗਰੀਬ ਨਿਵਾਜ ਹੁਣ ਕੀ ਕਰਾਂਗੇ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਇਹ ਤੇਰਾ ਕੁਝ ਨਹੀਂ ਵਿਗਾੜ ਸਕਦੇ ਇਹ ਸਾਡਾ ਕੁਝ ਨਹੀਂ ਵਿਗਾੜ ਸਕਦੇ ਕਿਉਂਕਿ ਨਾਮ ਦੇ ਅੱਗੇ ਇਹਨਾਂ ਦੀਆਂ ਰਿੱਧੀਆਂ ਸਿੱਧੀਆਂ ਕੋਈ ਕੰਮ ਨਹੀਂ ਕਰ ਸਕਦੀਆਂ ਉਚਾਰਨ ਕਰੋ ਸ੍ਰੀ ਵਾਹਿਗੁਰੂ ਭਾਈ ਸਾਹਿਬ ਲਿਖਦੇ ਹਨ ਕਿ ਇੱਕ ਨਾ ਨਾਗ ਹੋਏ ਪੌਣ ਛੋਡਿਆ ਇੱਕ ਨਾ ਵਰਖਾ ਅਗਨ ਵਸਾਈ ਤਾਰੇ ਤੋੜੇ ਭੰਗਰ ਨਾਥ ਇੱਕ ਚੜ ਮਿਰਗਾਨੀ ਜਲ ਤਰ ਜਾਈ ਸਿੱਧਾ ਅਗਨ ਨਾ ਬੁਝੇ ਬੁਝਾਈ ਜਦੋਂ ਕੁਝ ਨਾ ਵਿਗਾੜ ਸਕੇ ਤਾਂ ਇਹ ਯੋਗੀ ਆ ਕੇ ਗੁਰੂ ਨਾਨਕ ਨੂੰ ਕਹਿਣ ਲੱਗੇ ਬਈ ਅਸੀਂ ਇਤਨਾ ਚਮਤਕਾਰ ਵਿਖਾਇਆ ਕੁਝ ਤੂੰ ਵੀ ਵਿਖਾ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸਿੱਧ ਬੋਲਣ ਸੁਣ ਨਾਨਕਾ ਤੋਏ ਜਗ ਨੂੰ ਕਿਆ ਕਰਾਂ ਮਾਤ ਦਿਖਾਈ ਕੁਝ ਵਿਖਾ ਲੇ ਅਸਾਂ ਨੂੰ ਵੀ ਤੂੰ ਕਿਉਂ ਢਿੱਲ ਅਵੇਈ ਲਾਈ ਬਾਬਾ ਬੋਲੇ ਨਾਥ ਜੀ ਅਸਾਂ ਵੇਖਣੇ ਜੋਗੀ ਵਸਤ ਨਾ ਕਾਈ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਸ਼ਿਵ ਰੂਪੀ ਕਰਤਾ ਪੁਰਖ ਚੱਲੇ ਨਾਹੀਂ ਤਰਤ ਚਲਾਈ ਸਿੱਧ ਤੰਤਰ ਮੰਤਰ ਕਰ ਝੜ ਪਏ ਸ਼ਬਦ ਗੁਰੂ ਕੇ ਕਲਾ ਛਪਾਈ ਦੱਦੇ ਦਾਤਾ ਗੁਰੂ ਹੈ ਕੱਕੇ ਕੀਮਤ ਕਿਨੇ ਨਾ ਪਾਈ ਸੋ ਦੀਨ ਨਾਨਕ ਸਤਿਗੁਰ ਸਰਣਾਈ ਬਾਬਾ ਬੋਲੇ ਨਾਥ ਜੀ ਸ਼ਬਦ ਸੁਣੋ ਸੱਚ ਮੁਖੋਂ ਅਲਾਈ ਬਾਜੋ ਸੱਚੇ ਨਾਮ ਦੇ ਹੋਰ ਕਰਾਂ ਮਾਤ ਅਸਾਂ ਤੇ ਨਾਹੀ
बस्तर पैरो अगन के। बाबे ने आख्या सिद्धो बेशक कोई इतनी योग तपस्या कर लवे के अगन दे बस्तर पैर लवे, इतने तंत्र मंत्र दा जानू हो जावे। बर्फ हिमालय मंदर शाही हिमालय पर्वत ते अपना घर बना लवे, ते जदों उसनु भुख लगे लोहे दी रसोई करे, पाव रोटी दी थां ते लोहा चबाउन लग जावे। एडियां रिधियां सिद्धियां आ जान करे रसोई सार दी, सगली धरती नथ चलाई सारी धरती नू नथ पा लवे। एवड करी विथार को सगली धरती हकी जाई, तोली तरत आकाश दोए पिछे शाबे टंक चढ़ाई। एडी करा मात दा मालक बन जावे धरती ते आकाश नू तोल के दस देवे। उचारण करो श्री वाहिगुरु। ए बल रखा आप विच, फिर ए बल अपने विच भी होवे, चे जिदे सिर ते हाथ रखे ए बल उदे विच भी आ जावे। एडी वड्डी समर्था दा मालक बेशक कोई बन जावे, ते हजूर कहंदियां बिना नाम तो ए सत नाम बिन बादर शाही। एक बदला दी छां है जेड़ी कदे एक थां ते टिकदी नहीं, जिदी कोई वैल्यू नहीं होंदी। इसलिए हजूर ने कहा भाई ए कर्म धर्म पाखंड जो दीसे तिन जम जागाती लूटै। आख्या जे मनुष्या जन्म सफल करना है ता निर्वाण कीर्तन गावो करते का, निमख सिमरत जित छूटै। ऐसे सच दे बचन जदों सिद्धा ने सुने मन नू हलूना वज्या, ता फिर ओही सिद्ध जेड़े बड़े क्रोधित हो रहे सन गुरु नानक सच्चे पातशाह

ਫਿਰ ਜਦੋਂ ਜਸ ਹੋਵੇ ਤਾਂ ਬੜੇ ਵਰਦਾਨ ਦਿੰਦੇ ਹਾਂ, ਤੇ ਕੋਈ ਅਪਜਸ ਕਰ ਦੇਵੇ ਉਸ ਨੂੰ ਸਰਾਪ ਦਿੰਦੇ ਹਾਂ। ਇਸ ਲਈ ਜਿੱਥੇ ਵਰ ਸਰਾਪ ਹੈ ਉੱਥੇ ਮੇਰੀ ਕਲਪਨਾ ਹੈ, ਸਾਡਾ ਮਨ ਕਲਪਦਾ ਰਹਿੰਦਾ। ਸਾਨੂੰ ਸੱਚ ਦਾ ਰਾਹ ਦਰਸਾਓ। ਤੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਉਹਨਾਂ ਨੇ ਬੇਨਤੀ ਕੀਤੀ ਨਾ, ਭਾਈ ਸਾਹਿਬ ਗੁਰਦਾਸ ਜੀ

ਜਿਹਦੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਗਏ ਸਨ ਨਾ ਅਚਲ ਵਟਾਲੇ, ਇਹ ਸਾਰੇ ਦੇ ਸਾਰੇ ਸਿੱਧ ਜਦੋਂ ਬਾਬਾ ਜੀ ਦੇ ਚਰਨਾਂ ਤੇ ਆ ਕੇ ਡਿੱਗ ਪਏ ਤਾਂ ਭਾਈ ਸਾਹਿਬ

ਸੁਖਮਨੀ ਸਾਹਿਬ ਦੇ ਵਿੱਚੋਂ ਗੁਰੂ ਅਰਜਨ ਪਾਤਸ਼ਾਹ ਦੀ ਪਵਿੱਤਰ ਆਤਮਾ ਦੀ ਆਵਾਜ਼ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜੋੜਨ ਵਾਸਤੇ ਕਹਿੰਦੇ ਨੇ, ਇਹ ਜਗਿਆਸੂ ਇਹ ਇਨਸਾਨ ਉਸ ਪ੍ਰਭੂ ਦੀ ਉਸਤਤ ਕਰ, ਉਸ ਨਿਰੰਕਾਰ ਦੀ ਮਨ ਵਿੱਚ ਉਸਤਤ ਕਰ ਜਿਸ ਪ੍ਰਭੂ ਨੇ ਤੈਨੂੰ ਇੰਨੀਆਂ ਦਾਤਾਂ ਦਿੱਤੀਆਂ, ਜਿਸ ਪ੍ਰਭੂ ਨੇ ਤੈਨੂੰ ਇੰਨਾ ਸੋਹਣਾ ਸਰੀਰ ਦਿੱਤਾ ਹੈ, ਜਿਸ ਪ੍ਰਭੂ ਨੇ ਐਸੀਆਂ ਅਮੁੱਲੀਆਂ ਵਸਤੂਆਂ ਦਿੱਤੀਆਂ ਜਿਹਦਾ ਤੂੰ ਇਬਜਾਨਾ ਨਹੀਂ ਦੇ ਸਕਦਾ, ਜਿਹਦਾ ਤੂੰ ਬਦਲਾ ਨਹੀਂ ਦੇ ਸਕਦਾ। ਉਸ ਪ੍ਰਭੂ ਨਿਰੰਕਾਰ ਦੀ ਸਿਫਤ ਮਨ ਵਿੱਚ ਕਰ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਸੱਚਾ ਵਿਵਹਾਰ ਕਰ, ਸੁੱਚਾ ਵਿਵਹਾਰ ਕਰ, ਐਸਾ ਵਿਵਹਾਰ ਕਰ ਜਿਹੜਾ ਤੇਰੀ ਆਖਰੀ ਦਮ ਤੱਕ ਮੇਰੇ ਨਾਲ ਜਾਵੇ, ਐਸਾ ਸੱਚਾ ਵਿਵਹਾਰ ਕਰ ਜਿਹੜਾ ਪਿੱਛੋਂ ਵੀ ਤੈਨੂੰ ਦੁਨੀਆਂ ਯਾਦ ਕਰੇ ਇਹ ਸੱਚਾ ਇਨਸਾਨ ਸੀ, ਇਹ ਸੱਚਾ ਜਗਿਆਸੂ ਸੀ। ਸੱਚਾ ਵਪਾਰ ਕਰਨ ਲਈ ਸਾਨੂੰ ਪ੍ਰਭੂ ਨੇ ਭੇਜਿਆ, ਉਸ ਵਾਹਿਗੁਰੂ ਨੇ ਸਾਨੂੰ ਕਾਹਦੇ ਲਈ ਭੇਜਿਆ? ਸੰਸਾਰ ਵਿੱਚ ਜਾ ਕੇ ਝੂਠ ਬੋਲ, ਕੁਫਰ ਤੋਲ, ਭੈੜੇ ਕਰਮ ਕਰ, ਝੂਠ ਬੋਲ ਨਹੀਂ, ਸੱਚਾ ਵਪਾਰ ਲਈ ਭੇਜਿਆ। ਤੇ ਜਿਹੜੇ ਜਾਣਦੇ ਹਨ ਸਾਨੂੰ ਪ੍ਰਭੂ ਨੇ ਕਾਹਦੇ ਲਈ ਭੇਜਿਆ, ਉਹ ਸੱਚਾ ਵਪਾਰ ਕਰਦੇ ਨੇ, ਉਹ ਝੂਠਾ ਵਪਾਰ ਨਹੀਂ ਕਰਦੇ। ਜੇ ਜਾਣਦੇ ਹਨ ਇਹ ਪ੍ਰਭੂ ਨੇ ਮਨੁੱਖਾ ਜਨਮ ਜਿਹੜਾ ਦਿੱਤਾ, ਇਹ ਜਿਹੜਾ ਸਰੀਰ ਦਿੱਤਾ, ਇਹ ਬਾਰੰਬਾਰ ਨਹੀਂ ਮਿਲਣਾ, ਮੁੜ ਕੇ ਨਹੀਂ ਮਿਲਣਾ। ਜੇ ਕੋਈ ਕਹੇ ਮੈਂ ਫੇਰ ਆ ਕੇ ਕਰਾਂਗਾ, ਉਹ ਗਲਤ ਹੈ। ਇਹ ਹੁਣ ਵਾਰੀ ਮਿਲੀ ਆ, ਇਹੀ ਤੇਰੀ ਅਵਸਰ, ਇਹੀ ਤੇਰੀ ਬਾਰ, ਘੱਟ ਭੀਤਰ ਹਿਰਦੇ ਵਿੱਚ ਵੇਖ ਲੈ, ਵਿਚਾਰ ਕਰ ਲੈ, ਘੱਟ ਭੀਤਰ ਤੂੰ ਦੇਖ ਵਿਚਾਰ। ਤੇ ਭਗਤ ਜੀ ਕਹਿੰਦੇ ਨੇ, ਕਹਿਤ ਕਬੀਰ ਜੀਤ ਕੇ ਹਾਰ, ਭਾਵੇਂ ਜਿੱਤ ਜਾ ਤੇ ਭਾਵੇਂ ਹਾਰ ਜਾ, ਇਹ ਵਾਰੀ ਮਿਲੀ ਆ, ਇਹ ਵਕਤ ਮਿਲਿਆ ਹੀ, ਇਹ ਸਮਾਂ ਮਿਲਿਆ ਹੀ। ਕਹਿਤ ਕਬੀਰ ਜੀਤ ਕੇ ਹਾਰ, ਬਹੁ ਬਿਦ ਕਹਿਓ ਪੁਕਾਰ ਪੁਕਾਰ। ਮੈਂ ਪੁਕਾਰ ਪੁਕਾਰ ਕੇ ਤੈਨੂੰ ਕਹਿ ਰਿਹਾ, ਮੈਂ ਬਹੁ ਵਿਧੀਆਂ ਨਾਲ, ਬਹੁ ਤਰੀਕਿਆਂ ਨਾਲ ਤੈਨੂੰ ਕਹਿ ਰਿਹਾ। ਸਮਝ ਜਾ, ਉਸ ਇਨਸਾਨ ਨੂੰ ਪ੍ਰਭੂ ਦੀ ਸਿਫਤ ਕਰ ਲੈ, ਉਸ ਵਾਹਿਗੁਰੂ ਨੂੰ ਜਪ ਲੈ, ਉਹ ਜਿਹਨੇ ਤੈਨੂੰ ਭੇਜਿਆ, ਉਹ ਜਿਹਨੇ ਤੈਨੂੰ ਮਨੁੱਖਾ ਜਨਮ ਦਿੱਤਾ। ਅਗਲੀ ਪੰਕਤੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ, ਨਿਰਮਲ ਰਸਨਾ ਅੰਮ੍ਰਿਤ ਪੀਓ। ਉਹ ਅੰਮ੍ਰਿਤ ਕਿਹੜਾ ਅਸਾਂ ਪੀਣਾ ਹੈ? ਕਿਹੜੇ ਅੰਮ੍ਰਿਤ ਬਾਰੇ ਸਾਨੂੰ ਦੱਸਿਆ? ਉਹ ਅੰਮ੍ਰਿਤ ਬਾਣੀ ਦਾ ਅੰਮ੍ਰਿਤ, ਉਹ ਬਾਣੀ ਦਾ ਕੀਰਤਨ ਦਾ ਅੰਮ੍ਰਿਤ, ਉਹ ਇਸ ਰਸਨਾ ਨੂੰ ਨਿਰਮਲ ਕਰਨ ਵਾਸਤੇ, ਇਹ ਸਰੀਰ ਨੂੰ ਨਿਰਮਲ ਕਰਨ ਵਾਸਤੇ, ਇਹ ਸਾਰੇ ਮਨ ਤੇ ਤਨ ਨੂੰ ਨਿਰਮਲ ਕਰਨ ਵਾਸਤੇ ਉਹ ਬਾਣੀ ਦਾ ਅੰਮ੍ਰਿਤ ਛਕਣਾ ਹੈ। ਇਹ ਰਸਨਾ ਕਾਹਦੇ ਲੱਗ ਦਿੱਤੀ ਹੈ? ਰਸਨਾ ਤਬ ਲੱਗ ਭਲੀ, ਰਸਨਾ ਤਬ ਲੱਗ ਭਲੀ ਜਬ ਲੱਗ ਸਿਮਰੇ ਰਾਮ, ਨਹੀਂ ਤੋ ਕਾਢ ਨਿਕਾਲੀਏ ਮੁਖ ਮੈਂ ਭਲੋ ਨਾ ਚਾਮ। ਇਸ ਚਮ ਦੇ ਟੁਕੜੇ ਨੂੰ ਕੱਢ ਦਿਓ ਜੇ ਸਿਮਰਨ ਨਹੀਂ ਕਰਦੀ, ਜੇ ਭਗਤੀ ਨਹੀਂ ਕਰਦੀ। ਤੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ, ਇਹਦੇ ਟੁਕੜੇ ਕਰਦੇ ਆ, ਇਹਦੇ ਜਰੇ ਜਰੇ ਕਰਕੇ ਰਸਨਾ ਜਪੈ ਨਾ ਨਾਮ। ਵੇਖੋ ਗੁਰੂ ਅਰਜਨ ਪਾਤਸ਼ਾਹ ਕਿੱਥੇ ਜੋੜਦੇ ਨੇ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀ ਹੈ, ਇਹਦੇ ਜਰੇ ਜਰੇ ਕਰਕੇ ਟੁਕੜੇ ਕਰ ਦਿਓ। ਜੇ ਵਾਹਿਗੁਰੂ ਨਹੀਂ ਆਖਦੀ, ਆਖੋ ਸਾਧਨਾ, ਫਿਰ ਆਖੋ ਸਾਧਨਾ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਏ ਹਰਿਆ ਬਿਸਰੈ ਗੋਬਿੰਦ ਰਾਏ, ਦਿਨੋ ਦਿਨ ਘਟੀਏ। ਘਾਟੇ ਚ ਜਾਏਗਾ ਜੇ ਪ੍ਰਭੂ ਨੂੰ ਭੁੱਲ ਗਿਆ, ਜੇ ਪ੍ਰਭੂ ਵਿਸਾਰ ਦਿੱਤਾ ਤੇ ਦਿਨੋ ਦਿਨ ਘਾਟੇ ਚ ਜਾਏਗਾ। ਰੇ ਜੇਬਾ ਕਰੋ ਸੱਤ ਖੰਡ, ਤੇਰੇ ਸੈਂਕੜੇ ਟੁਕੜੇ ਕਰਦੇ ਆ। ਰੇ ਜੇਬਾ ਕਰੋ ਸੱਤ ਖੰਡ, ਜਾਮ ਨਾ ਉਚਰਸ ਸ੍ਰੀ ਗੋਬਿੰਦ। ਜੇ ਤੂੰ ਪ੍ਰਭੂ ਨਹੀਂ ਆਖਦੀ, ਜੇ ਤੂੰ ਵਾਹਿਗੁਰੂ ਨਹੀਂ ਆਖਦੀ, ਜੇ ਤੂੰ ਸਿਮਰਨ ਨਹੀਂ ਕਰਦੀ, ਤੇਰੇ ਸੈਂਕੜੇ ਟੁਕੜੇ ਕਰਦੇ ਆ। ਇੱਥੇ ਬਾਬਾ ਜੀ ਕਹਿੰਦੇ ਨੇ, ਐ ਰਸਨਾ ਉਸ ਪ੍ਰਭੂ ਦੀ ਬਾਣੀ ਦਾ ਸਿਮਰਨ ਦਾ ਅੰਮ੍ਰਿਤ ਪੀ, ਬਾਣੀ ਦਾ ਅੰਮ੍ਰਿਤ ਕੀਰਤਨ ਦਾ ਅੰਮ੍ਰਿਤ ਛਕ, ਨਿਰਮਲ ਰਸਨਾ ਅੰਮ੍ਰਿਤ ਪੀਓ। ਜੇ ਇਹੋ ਜਿਹਾ ਅੰਮ੍ਰਿਤ ਛਕੇਗਾ ਫਿਰ ਕੀ ਹੋਏਗਾ? ਸਦਾ ਸੁਹੇਲਾ ਘਰ ਲੈ ਜੀਓ, ਸਦਾ ਹੀ ਸੁਖੀ ਹੋ ਜਾਏਗਾ, ਸਾਰੇ ਹੀ ਸੁੱਖ ਤੈਨੂੰ ਮਿਲ ਜਾਣਗੇ, ਤਨ ਤੇ ਮਨ ਦੋਵੇਂ ਸੁਖੀ ਹੋ ਜਾਣਗੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗਾਵੋ ਵੀ ਸੁਣੋ ਵੀ ਪੜੋ ਨਿਤ ਭਾਈ, ਗੁਰ ਪੂਰੇ ਤੂੰ ਰਾਖਿਆ।
ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦੇ ਆਲਾ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬਿਰਦ ਪ੍ਰਤਪਾਲਾ ਹਰ ਅੰਮ੍ਰਿਤ ਨਾਮ। ਫਿਰ ਉੱਥੇ ਗੱਲ ਆ ਗਈ ਗੁਰੂ ਅਰਜਨ ਪਾਤਸ਼ਾਹ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ। ਭੋਜਨ ਕਿਹੜਾ ਕਰਨਾ? ਪ੍ਰਭੂ ਦੇ ਨਾਮ ਦਾ ਭੋਜਨ। ਉਹ ਅੰਮ੍ਰਿਤ ਛਕਣਾ ਭੋਜਨ ਜਿਹੜਾ ਨਾਮ ਦਾ ਭੋਜਨ, ਜਿਹਦੇ ਛਕਣ ਨਾਲ ਮਨ ਤ੍ਰਿਪਤ ਹੋ ਜਾਂਦਾ, ਜਿਹਦੇ ਛਕਣ ਨਾਲ ਭੁੱਖ ਖਤਮ ਹੋ ਜਾਂਦੀ ਹੈ, ਮੁੜ ਕੇ ਭੁੱਖ ਨਹੀਂ ਲੱਗਦੀ, ਆ ਪਦਾਰਥਾਂ ਦੀ ਭੁੱਖ ਨਹੀਂ ਲੱਗਦੀ, ਇਹ ਮਾਇਆ ਦੀ ਭੁੱਖ ਨਹੀਂ ਲੱਗਦੀ, ਆ ਦੁਨੀਆਂ ਦੇ ਰਸਾਂ ਕਸਾਂ ਦੀ ਭੁੱਖ ਨਹੀਂ ਛੱਡਦੀ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ। ਨਿਰਮਲ ਰਸਨਾ ਅੰਮ੍ਰਿਤ ਪੀਵੋ ਸਦਾ ਸੁਹੇਲਾ ਘਰ ਲੈ ਜਾਇਓ। ਨੈਨੋ ਪੇਖ ਠਾਕੁਰ ਕਰ, ਉਸ ਠਾਕੁਰ ਨੂੰ ਉਹਦਾ ਦਰਸ਼ਨ ਕਰ ਜਿਹਦੇ ਦਰਸ਼ਨਾਂ ਵਾਸਤੇ ਤੇਰੇ ਮਨ ਚ ਆਸਾ ਹੈ, ਤੇਰੇ ਮਨ ਚ ਇੱਛਾ ਹੈ, ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਦਰਸ਼ਨ ਹੈ। ਹੋਰ ਕਿਹੜਾ ਠਾਕੁਰ ਹੈ, ਹੋਰ ਕਿਹੜਾ ਪ੍ਰਭੂ ਹੈ? ਸਾਡੇ ਕੋਲ ਤਾਂ ਸਾਹਮਣੇ ਹਾਜ਼ਰਾ ਜ਼ਰੂਰ ਬੈਠੇ, ਸਾਡੇ ਕੋਲ ਤਾਂ ਜਹਰਾ ਜ਼ਰੂਰ ਬੈਠੇ, ਜਿਸ ਵੇਲੇ ਚਾਹੋ ਦਰਸ਼ਨ ਕਰ ਸਕਦੇ। ਨੈਨੂੰ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ। ਸਾਧ ਸੰਗ ਸਤਸੰਗੀਆਂ ਦੀ ਸੰਗਤ ਨਾਲ ਸਾਰੇ ਮਨ ਦੇ ਭਰਮ ਦੂਰ ਹੋ ਜਾਣਗੇ, ਸਾਰੇ ਮਨ ਦੇ ਵਹਿਮ ਦੂਰ ਹੋ ਜਾਣਗੇ। ਚਰਨ ਚਲੋ ਮਾਰਗ ਗੋਬਿੰਦ, ਜਿਹੜੇ ਇਸ ਮਾਰਗ ਤੇ ਆ ਗਏ, ਜਿਹੜੇ ਗੁਰੂ ਦੇ ਮਾਰਗ ਤੇ ਆ ਗਏ, ਜਿਹੜੇ ਧਰਮ ਦੇ ਮਾਰਗ ਤੇ ਆ ਗਏ। ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਸਾਰੇ ਪਾਪ ਭਸਮ ਹੋ ਜਾਣਗੇ, ਸਾਰੇ ਪਾਪ ਨਾਸ ਹੋ ਜਾਣਗੇ, ਜਿਹੜੇ ਗੁਰੂ ਦੇ ਦਰ ਤੇ ਆਉਣਗੇ, ਜਿਹੜੇ ਗੁਰੂ ਦੁਆਰੇ ਵੱਲ ਆਉਣਗੇ, ਜਿਹੜੇ ਗੁਰੂ ਚਰਨਾਂ ਵੱਲ ਆਉਣਗੇ, ਉਹਨਾਂ ਦੇ ਜਿੰਨੇ ਕੀਤੇ ਹੋਏ ਪਾਪ ਨੇ ਸਭ ਨਾਸ ਹੋ ਜਾਣਗੇ। ਆਖਰ ਕਹਿੰਦੇ ਕਰ ਹਰ ਕਰਮ ਸਰਵਨ ਹਰ ਕਥਾ, ਚੰਗੇ ਕਰਮ ਕਰ ਤੇ ਪ੍ਰਭੂ ਦੀ ਕਥਾ ਸਰਵਨ ਕਰ, ਚੰਗੇ ਕਰਮ ਕਰ। ਚੰਗੇ ਕਰਮਾਂ ਵੱਲ ਸਾਨੂੰ ਜੋੜਿਆ, ਉਸ ਪ੍ਰਭੂ ਦੇ ਕਰਮ ਚੰਗੇ ਕੌਣ ਕਰ ਸਕਦਾ? ਜਿਹਦੇ ਤੇ ਵਾਹਿਗੁਰੂ ਦੀ ਕਿਰਪਾ ਹੋਏਗੀ, ਜਿਹਦੇ ਤੇ ਗੁਰੂ ਨਾਨਕ ਦੀ ਬਖਸ਼ਿਸ਼ ਹੋਏਗੀ, ਉਹੀ ਚੰਗੇ ਕਰਮ ਕਰ ਸਕਦਾ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੇ ਨਾਨਕ ਊਜਲ ਮਥਾ। ਫਿਰ ਤੇਰਾ ਦਰਗਾਹ ਵਿੱਚ ਮੁੱਖ ਉਜਲਾ ਹੋਏਗਾ, ਚੰਗੇ ਕਰਮ ਕਰਕੇ, ਪ੍ਰਭੂ ਦੀ ਕਥਾ ਸਰਵਨ ਕਰਕੇ, ਪ੍ਰਭੂ ਦਾ ਯਸ, ਪ੍ਰਭੂ ਦੀ ਉਸਤੀ, ਪ੍ਰਭੂ ਦੀ ਸਿਫਤ ਸਲਾਘਾ ਕਰਨ ਨਾਲ ਉੱਥੇ ਤੇਰਾ ਮੁੱਖ ਉਜਲਾ ਹੋਏਗਾ। ਫਿਰ ਜਮ ਨਹੀਂ ਆਵੇ ਨੇਰੇ, ਫਿਰ ਪ੍ਰਭੂ ਦੇ ਦਰਗਾਹ ਵਿੱਚ ਤੇਰਾ ਮੁੱਖ ਉਜਲਾ ਹੋਏਗਾ। ਇੱਕ ਵਾਰੀ ਬੋਲੋ ਸਤਨਾਮ। ਆ ਪੰਕਤੀਆਂ ਜਿਹੜੀਆਂ ਮੈਂ ਆਪਦੇ ਸਾਹਮਣੇ ਪੇਸ਼ ਕਰਨਾ ਚਾਹੁੰਦਾ, ਇਹ ਸਾਰੇ ਪੜ੍ਹੋ ਤਾਂ ਕਿ ਅਗਲਾ ਪ੍ਰੋਗਰਾਮ ਆਪ ਜੀ ਦੇ ਸਾਹਮਣੇ ਰੱਖਾਂ।

ਵਾਹਿਗੁਰੂ ਕਹਿੰਦੇ ਹੈ ਗੁਰਸਿੱਖਾ ਹਰ ਵੇਲੇ ਤੇਰੀ ਰਸਨਾ ਤੇ ਵਾਹਿਗੁਰੂ ਵਸਦਾ ਰਹੇ। ਵਾਹਿਗੁਰੂ ਦੇ ਸਿਮਰਨ ਵਿੱਚ ਬੜੀਆਂ ਹੀ ਪਾਵਰਾਂ ਨੇ। ਅੱਜ ਗੁਰੂ ਨਾਨਕ ਪਾਤਸ਼ਾਹ ਬਾਲੇ ਨੂੰ ਆਖ ਰਹੇ ਨੇ, ਬਾਲਿਆ ਇੱਕ ਮੇਰਾ ਮਿੱਤਰ ਬੜਾ ਹੀ ਪਿਆਰਾ ਮਿੱਤਰ ਹੈ, ਕਿੰਨਾ ਚਿਰ ਹੋਇਆ ਮੈਂ ਉਸਨੂੰ ਮਿਲਿਆ ਨਹੀਂ ਤੇ ਮੇਰਾ ਜੀ ਕਰਦਾ ਹੈ ਅੱਜ ਉਸਨੂੰ ਮਿਲ ਕੇ ਆਈਏ। ਬਾਲੇ ਨੇ ਆਖਿਆ ਚਲੋ ਬਾਬਾ ਚੱਲਦੇ ਹਾਂ। ਬਾਬਾ ਨਾਨਕ ਤੇ ਭਾਈ ਬਾਲਾ ਦੋਨੋਂ ਜਾਣੇ ਆਪਣੇ ਮਿੱਤਰ ਨੂੰ ਮਿਲਣ ਵਾਸਤੇ ਜਾ ਰਹੇ ਨੇ। ਇਸ ਦੇ ਪਿੰਡ ਵਿੱਚ ਪੁੱਜੇ ਨੇ ਜਿਸ ਦਾ ਨਾਮ ਇਤਿਹਾਸ ਵਿੱਚ ਮੂਲਾ ਹੈ। ਮੂਲੇ ਦੇ ਪਿੰਡ ਪੁੱਜੇ ਨੇ, ਓ ਸਾਹਮਣੇ ਮੂਲੇ ਦਾ ਘਰ ਹੈ ਤੇ ਦਰਵਾਜ਼ਾ ਮੂਲੇ ਦਾ ਖੁੱਲਾ ਹੈ। ਘਰ ਵਾਲੀ ਅੱਗਿਓਂ ਤੱਕ ਰਹੀ ਹੈ, ਫਕੀਰੀ ਲਵਾਸ ਗੁਰੂ ਨਾਨਕ ਤੇ ਨਾਲ ਬਾਲਾ ਦੋਨੋਂ ਜਾਣੇ ਆ ਰਹੇ ਨੇ। ਨੱਸ ਕੇ ਗਈ, ਸਵਾਮੀ ਗੁਰੂ ਨਾਨਕ ਆ ਰਿਹਾ ਹੈ। ਫਕੀਰੀ ਲਵਾਸ ਵਿੱਚ ਅੱਗੇ ਕਦੇ ਘੋੜਿਆਂ ਤੇ ਆਉਂਦਾ ਸੀ, ਕਦੇ ਪਾਲਕੀ ਵਿੱਚ ਬੈਠ ਕੇ ਆਉਂਦਾ ਸੀ, ਅੱਜ ਪਖੀਰੀ ਲਾਵਾਸ ਮੈਨੂੰ ਲੱਗਦਾ ਹੈ ਦਰੂਜ ਕੁਝ ਮੰਗਣ ਆਇਆ ਹੋਵੇਗਾ। ਫਿਰ ਤੁਹਾਨੂੰ ਨਾਲ ਲੈ ਜਾਂਦੇ ਨੇ, ਕਿੰਨੇ ਕਿੰਨੇ ਦਿਨ ਤੁਸੀਂ ਘਰ ਨਹੀਂ ਦੇ ਆਉਂਦੇ। ਇੰਜ ਕਰੋ ਤੁਸੀਂ ਅੰਦਰ ਲੁਕ ਜਾਓ ਤੇ ਮੈਂ ਉਹਨਾਂ ਨੂੰ ਆਖ ਦੇਵਾਂਗੀ ਕਿ ਮੇਰਾ ਪਤੀ ਘਰ ਨਹੀਂ ਹੈ। ਅੱਜ ਆਪਣੀ ਘਰਵਾਲੀ ਦੇ ਆਖੇ ਲੱਗ ਕੇ ਮੂਲਾ ਪਿਛਲੇ ਕਮਰੇ ਦੇ ਵਿੱਚ ਲੁਕ ਗਿਆ ਹੈ।

ਤੁਰਿਆ ਜਿਸ ਕੋਲੋਂ ਜਾਂਦਾ ਨਹੀਂ, ਆਪਣੇ ਪੁੱਤਰ ਨੂੰ ਆਖ ਰਿਹਾ ਹੈ, ਪੁੱਤਰਾ ਨਾ ਤੂੰ ਮੈਨੂੰ ਚੰਗੀ ਤਰ੍ਹਾਂ ਪ੍ਰਸ਼ਾਦਾ ਛਕਾਉਂਦਾ ਹੈ, ਨਾ ਚੰਗੀ ਤਰ੍ਹਾਂ ਮੰਜਾ ਬਿਸਤਰਾ ਦਿੰਦਾ ਹੈ, ਹਰ ਵੇਲੇ ਮੰਦਾ ਬੋਲਦਾ ਰਹਿੰਦਾ ਹੈ, ਇਹਦੇ ਨਾਲੋਂ ਤੇ ਚੰਗਾ ਹੈ ਮੈਨੂੰ ਕਿਸੇ ਖੂਹ ਦੇ ਵਿੱਚ ਧੱਕਾ ਦੇ ਦੇ। ਆ ਜਦੋਂ ਬਜ਼ੁਰਗ ਬਾਬੇ ਨੇ ਇਹਨੀ ਗੱਲ ਆਖੀ ਨਾ, ਘਰ ਵਾਲੀ ਆਖਣ ਲੱਗੀ, ਸਵਾਮੀ ਦਿਨ ਰਾਤ ਇਹ ਖੰਘਦੇ ਰਹਿੰਦੇ ਨੇ, ਸੌਣ ਵੀ ਨਹੀਂ ਦਿੰਦੇ, ਕਿੰਨਾ ਚੰਗਾ ਹੋਵੇ ਜੇ ਇਹਨਾਂ ਨੂੰ ਘਰੋਂ ਹੀ ਕੱਢ ਦੇ। ਦੇਖੋ ਕਿਹੋ ਜਿਹਾ ਪੁੱਤਰ ਹੈ, ਘਰਵਾਲੀ ਦੇ ਆਖੇ ਲੱਗ ਕੇ ਆਪਣੇ ਬਾਪੂ ਨੂੰ ਮੋਢਿਆਂ ਤੇ ਚੁੱਕ ਕੇ ਤੁਰਿਆ ਜਾ ਰਿਹਾ ਹੈ। ਲੋਕੀ ਦੇਖ ਕੇ ਗੱਲਾਂ ਕਰ ਰਹੇ ਨੇ, ਕੋਈ ਆਖ ਰਿਹਾ ਹੈ ਵੀ ਪੁੱਤਰ ਕਿੱਡਾ ਚੰਗਾ ਹੈ, ਕਿਤੇ ਪਿਓ ਨੂੰ ਯਾਤਰਾ ਤੇ ਲਚਲਿਆ ਹੋਵੇਗਾ, ਕੋਈ ਗੱਲਾਂ ਕਰਦਾ ਹੈ ਵੀ ਪਿਓ ਕਿਹੋ ਜਿਹਾ ਹੈ, ਪੁੱਤਰ ਦੇ ਮੋਢਿਆਂ ਤੇ ਬੈਠਾ ਹੈ। ਪਰ ਸਤਸੰਗੀਓ, ਕੋਈ ਕੀ ਇਸ ਦੇ ਮਨ ਦੀ ਜਾਣੇ, ਇਹ ਤੇ ਆਪਣੇ ਬਾਪੂ ਨੂੰ ਨਦੀ ਵਿੱਚ ਸੁੱਟਣ ਵਾਸਤੇ ਚੱਲਿਆ ਹੈ, ਡੂੰਘੇ ਪਾਣੀ ਵਿੱਚ ਸੁੱਟਣ ਵਾਸਤੇ ਚੱਲਿਆ ਹੈ, ਘਰਵਾਲੀ ਦੇ ਆਖੇ ਲੱਗ ਕੇ ਮੋਢਿਆਂ ਤੇ ਚੁੱਕਿਆ ਆਪਣੇ ਬਾਪੂ ਨੂੰ, ਨਦੀ ਦੇ ਕਿਨਾਰੇ ਤੇ ਪੁੱਜਾ ਤੇ ਨਦੀ ਦੇ ਵਿੱਚ ਵੜ ਕੇ ਦੇਖ ਰਿਹਾ ਹੈ ਕਿੱਥੇ ਕੁ ਸੁੱਟਾ। ਪਿਓ ਨੇ ਆਖਿਆ, ਪੁੱਤਰਾ ਅੱਗੇ ਕਰਕੇ ਮੈਨੂੰ ਜਰਾ ਡੂੰਘੇ ਪਾਣੀ ਵਿੱਚ ਸੁੱਟ ਦੇ, ਡੂੰਘੇ ਪਾਣੀ ਵਿੱਚ ਸੁੱਟ ਅੱਗੇ ਕਰਕੇ। ਪੁੱਤਰ ਨੇ ਆਖਿਆ, ਬਾਪੂ ਤੈਨੂੰ ਘਰ ਵੀ ਕੋਈ ਚੀਜ਼ ਪਸੰਦ ਨਹੀਂ ਆਉਂਦੀ, ਨਾ ਤੈਨੂੰ ਕਦੀ ਪ੍ਰਸ਼ਾਦਾ ਪਸੰਦ ਆਇਆ, ਨਾ ਬਿਸਤਰਾ ਮੰਜਾ ਪਸੰਦ ਆਇਆ, ਤੇ ਤੈਨੂੰ ਹੁਣ ਮਰਨਾ ਵੀ ਪਸੰਦ ਨਹੀਂ ਦੇ ਆਉਂਦਾ। ਇਹੀ ਗੱਲਾਂ ਕਰਕੇ ਤੇ ਮੈਂ ਤੈਨੂੰ ਡੋਬਣ ਵਾਸਤੇ ਆਇਆ ਹਾਂ। ਤੇ ਬਾਪੂ ਨੇ ਆਖਿਆ, ਨਹੀਂ ਪੁੱਤਰਾ ਇਹ ਗੱਲ ਨਹੀਂ, ਆ ਜਿਸ ਜਗ੍ਹਾ ਤੂੰ ਮੈਨੂੰ ਡੋਬਣ ਲੱਗਾ ਹੈ, ਇੱਥੇ ਮੈਂ ਆਪਣੇ ਬਾਪੂ ਨੂੰ ਡੋਬਿਆ ਸੀ, ਤੂੰ ਮੈਨੂੰ ਅੱਗੇ ਕਰਕੇ ਡੋਬ, ਕਿਉਂਕਿ ਤੇਰਾ ਪੁੱਤਰ ਤੈਨੂੰ ਉਸ ਤੋਂ ਵੀ ਅੱਗੇ ਕਰਕੇ ਡੋਬੇਗਾ। ਆ ਜਦੋਂ ਪੁੱਤਰ ਨੇ ਇਹ ਗੱਲ ਸੁਣੀ ਨਾ, ਹਿਰਦਾ ਕੰਬ ਗਿਆ। ਐ ਮਨਾ, ਇਹ ਚੱਕਰ ਸੰਸਾਰ ਦਾ ਇਸੇ ਤਰ੍ਹਾਂ ਚੱਲਦਾ ਰਹੇਗਾ। ਗੁਰਸਿੱਖ ਨੇ ਖਿਆਲ ਰੱਖਣਾ ਹੈ, ਅੱਜ ਤੂੰ ਨੌਜਵਾਨ ਹੈ ਤੇ ਕੱਲ ਨੂੰ ਤੂੰ ਵੀ ਬਜ਼ੁਰਗ ਹੋਣਾ ਹੈ, ਤੂੰ ਬਜ਼ੁਰਗਾਂ ਨੂੰ ਧੱਕੇ ਮਾਰੇਗਾ ਤੇ ਤੇਰੇ ਬੱਚੇ ਕੱਲ ਨੂੰ ਤੈਨੂੰ ਵੀ ਧੱਕੇ ਮਾਰਨਗੇ। ਸੋਝੀ ਆ ਗਈ, ਉਸੇ ਤਰ੍ਹਾਂ ਆਪਣੇ ਘਰ ਬਾਪੂ ਨੂੰ ਵਾਪਸ ਲੈ ਗਿਆ ਤੇ ਲਿਜਾ ਕੇ ਦੋਨੋਂ ਹੱਥ ਜੋੜ ਕੇ ਬਾਪੂ ਅੱਗੇ ਤਰਲੇ ਕਰ ਰਿਹਾ ਹੈ, ਮੈਂ ਕਿੱਡਾ ਗੁਨਾਹ ਕਰਨ ਲੱਗਾ ਸੀ, ਸਾਰਾ ਕੁਝ ਇੱਥੇ ਹੀ ਨਿਬੜ ਜਾਂਦਾ ਹੈ, ਕਰੇਗਾ ਤੇ ਭਰਨਾ ਵੀ ਪਵੇਗਾ। ਤੇ ਸਤਸੰਗੀਓ, ਅੱਜ ਦੇਖੋ ਰੱਬ ਦਰ ਤੇ ਆਇਆ ਖਲੋਤਾ ਹੈ ਤੇ ਮੂਲੇ ਦੀ ਘਰਵਾਲੀ ਕਿੱਡਾ ਝੂਠ ਪਿਆ ਬੋਲਦੀ ਹੈ। ਆਖਣ ਲੱਗੀ, ਕਿੰਨੀ ਵਾਰ ਆਖਿਆ ਹੈ ਵੀ ਘਰ ਨਹੀਂ ਹਨ, ਬਾਬੇ ਨਾਨਕ ਨੇ ਆਖਿਆ, ਚੰਗਾ ਬਈ ਜੇ ਨਹੀਂ ਹੈ ਤੇ ਫਿਰ ਹੈ ਹੀ ਨਹੀਂ। ਬਾਬਾ ਨਾਨਕ ਇੰਨੀ ਗੱਲ ਆਖ ਕੇ ਤੁਰ ਪਏ, ਚੱਲ ਵੀ ਪਾਲਿਆ ਤੁਰ ਚੱਲੀਏ। ਕਲਯੁਗ ਦੀ ਮਿੱਤਰਤਾ ਇਹੋ ਜਿਹੀ ਹੁੰਦੀ ਹੈ, ਦਰਖਤ ਦੀ ਠੰਡੀ ਛਾਵੇਂ ਜਾ ਕੇ ਬੈਠੇ, ਇਹਨੇ ਨੂੰ ਕੀ ਹੋਇਆ, ਮੂਲਾ ਪਿਛਲੇ ਕਮਰੇ ਵਿੱਚ ਲੁਕਿਆ ਹੋਇਆ ਹੈ ਤੇ ਕਮਰੇ ਦੇ ਵਿੱਚੋਂ ਸੱਪ ਨਿਕਲਿਆ ਤੇ ਮੂਲੇ ਦੇ ਲੜ ਗਿਆ, ਤੜਫਦਾ ਹੋਇਆ ਆ ਕੇ ਵਿਹੜੇ ਦੇ ਵਿੱਚ ਡਿੱਗਿਆ, ਘਰਵਾਲੀ ਨੂੰ ਆਖ ਰਿਹਾ ਹੈ, ਐ ਭਲੀਏ ਮੇਰਾ ਰੱਬ ਵਰਗਾ ਮਿੱਤਰ ਤੂੰ ਉਹਨੂੰ ਝੂਠ ਬੋਲਿਆ ਤੇ ਤੇਰੇ ਗੁਨਾਹ ਦੀ ਸਜ਼ਾ ਮੈਂ ਭੁਗਤ ਰਿਹਾ ਹਾਂ, ਮੇਰੇ ਸਰਪ ਲੜ ਗਿਆ ਹੈ। ਮੂਲਾ ਤੜਫਣ ਲੱਗਾ,
ਇਸ ਦੇ ਰੋਣ ਕਰ ਲਾਣ ਦੀ ਆਵਾਜ਼ ਸੁਣੀ। ਆਂਢ ਗੁਆਂਢ ਅਕਤਰ ਹੋਏ, ਮੂਲੇ ਨੂੰ ਮੰਜੀ ਤੇ ਪਾਇਆ ਤੇ ਚੁੱਕ ਕੇ ਬਾਹਰ ਬਾਬੇ ਨਾਨਕ ਦੇ ਕੋਲ ਲੈ ਗਏ ਨੇ। ਆ ਬਾਬਾ ਅਜੇ ਗਿਆ ਨਹੀਂ, ਬਾਹਰ ਹੀ ਬੈਠਾ ਹੈ। ਜਾ ਕੇ ਹੱਥ ਜੋੜ ਕੇ ਆਖਣ ਲੱਗੇ, ਬਾਬਾ ਤੂੰ ਤੇ ਬਖਸ਼ਣਹਾਰਾ ਹੈ, ਇਹਨੂੰ ਬਖਸ਼ ਦੇ। ਬਾਬੇ ਨੇ ਆਖਿਆ ਵੀ ਮੂਲੇ ਦਾ ਹੁਣ ਸਮਾਂ ਆ ਗਿਆ, ਇਹ ਹੁਣ ਜਿਉਂਦਾ ਨਹੀਂ ਹੋ ਸਕਦਾ, ਹੋਰ ਸਮਾਂ ਨਹੀਂ ਦੁਨੀਆਂ ਵਿੱਚ ਰਹਿ ਸਕਦਾ। ਹਾਂ ਇਹ ਗੱਲ ਜ਼ਰੂਰ ਹੈ, ਨਾਲੇ ਬਾਬੇ ਨਾਨਕ ਨੇ ਮੂਲੇ ਦੇ ਸਿਰ ਤੇ ਹੱਥ ਰੱਖਿਆ, ਅੰਤਮ ਸਮੇਂ ਸਾਨੂੰ ਮਿਲਿਆ ਹੈ, ਇਹਦੇ ਗੁਨਾਹ ਬਖਸ਼ੇ ਜਾਣਗੇ, ਇਹ ਆਉਣ ਜਾਣ ਦੇ ਚੱਕਰ ਵਿੱਚ ਨਹੀਂ ਹੋਵੇਗਾ, ਇਹਦਾ ਆਉਣ ਜਾਣ ਦਾ ਚੱਕਰ ਅਸੀਂ ਆਪੇ ਹੀ ਨਿਬੇੜ ਲਵਾਂਗੇ। ਆ ਜਦੋਂ ਬਾਬੇ ਨੇ ਇਹਨੀਆਂ ਗੱਲਾਂ ਆਖੀਆਂ, ਸਿਰ ਤੇ ਹੱਥ ਰੱਖਿਆ ਤੇ ਮੂਲਾ ਪ੍ਰਾਣ ਤਿਆਗ ਗਿਆ। ਘਰ ਵਾਲੀ ਨੂੰ ਇਸਦੀ ਨੂੰ ਬਾਬੇ ਨੇ ਸਮਝਾਇਆ, ਐ ਪਲੀਏ ਜਿਸ ਰਸਨਾ ਦੇ ਨਾਲ ਝੂਠ ਬੋਲਦੀ ਸੀ ਉਹਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਬਖਸ਼ੇ ਜਾਣਗੇ ਗੁਨਾਹ ਤੇਰੇ। ਬਾਬਾ ਆਨੰਦ ਸਿੰਘ ਜੀ ਬਖਸ਼ਿਸ਼ ਕਰਦੇ ਸਨ, ਘਰ ਦੇ ਵਿੱਚ ਕਾਰ ਵਿਹਾਰ ਕਰਦਿਆਂ ਹਰ ਵੇਲੇ ਵਾਹਿਗੁਰੂ ਦਾ ਸਿਮਰਨ, ਪ੍ਰਸ਼ਾਦਾ ਪਕਾਉਣਾ ਹੈ ਤੇ ਹਰ ਵੇਲੇ ਰਸਨਾ ਤੇ ਵਾਹਿਗੁਰੂ ਰਵੇ, ਨਾਲੇ ਤੇ ਉਸ ਪ੍ਰਸ਼ਾਦੇ ਵਿੱਚ ਰਸ, ਨਾਲੇ ਜਿਹੜਾ ਉਸ ਪ੍ਰਸ਼ਾਦੇ ਨੂੰ ਛਕੇਗਾ ਮਾਨੋ ਉਹ ਅੰਮ੍ਰਿਤ ਬਣ ਜਾਏਗਾ, ਉਸ ਵਿੱਚ ਵਾਹਿਗੁਰੂ ਵਸਿਆ ਹੈ, ਵਾਹਿਗੁਰੂ ਵਸਿਆ ਹੈ। ਗੁਨਾਹ ਬਖਸ਼ੇ ਜਾਂਦੇ ਨੇ, ਕਿਸੇ ਨੂੰ ਬਖਸ਼ਾਉਣ ਦੀ ਜਾਚ ਹੋਵੇ, ਬਸ ਵਾਹਿਗੁਰੂ ਵਿੱਚ ਐਡੀਆਂ ਪਾਵਰਾਂ ਨੇ। ਐ ਗੁਰਸਿੱਖਾ ਆਪਣੇ ਇੱਕ ਇੱਕ ਸਵਾਸ ਨਾਲ ਜੋੜ ਲੈ, ਐ ਗੁਰਸਿੱਖਾ ਤੇਰੇ ਰੋਮ ਰੋਮ ਵਿੱਚੋਂ ਵਾਹਿਗੁਰੂ ਦੀ ਆਵਾਜ਼ ਆਵੇ, ਤੇਰੇ ਇੱਕ ਇੱਕ ਸਾਹ ਨਾਲ ਵਾਹਿਗੁਰੂ ਚੱਲੇ, ਉੱਠਦਿਆਂ ਵਹਿੰਦਿਆਂ ਵਾਹਿਗੁਰੂ।

ਜਿੱਥੇ ਸਿਮਰਨ ਕਰਨਾ ਹੈ, ਜਿੱਥੇ ਰਸਨਾ ਪਵਿੱਤਰ ਕਰਨੀਆਂ ਹੈ ਵਾਹਿਗੁਰੂ ਨਾਲ, ਕਲਗੀਧਰ ਪਾਤਸ਼ਾਹ ਦਾ ਹੁਕਮ ਹੈ, ਉੱਥੇ ਆਪਣੇ ਬਜ਼ੁਰਗਾਂ ਦੀ ਸੰਭਾਲ ਵੀ ਕਰਨੀ ਹੈ। ਜਿਹੜਾ ਜੀਵ ਆਪਣੇ ਬਜ਼ੁਰਗਾਂ ਦੀ ਸੇਵਾ ਨਹੀਂ ਕਰਦਾ, ਬਜ਼ੁਰਗਾਂ ਦੀ ਸੰਭਾਲ ਨਹੀਂ ਕਰਦਾ, ਉਹਦੀ ਸੇਵਾ ਤੇ ਸਿਮਰਨ ਬੇਕਾਰ ਹੀ ਚਲੇ ਜਾਂਦਾ ਹੈ। ਇਹ ਗੁਰਸਿੱਖ ਨੂੰ ਹੁਕਮ ਹੈ ਕਲਗੀਧਰ ਦਾ, ਬਜ਼ੁਰਗਾਂ ਦੀ ਸੇਵਾ ਸੰਭਾਲ, ਬਜ਼ੁਰਗਾਂ ਦਾ ਸਤਿਕਾਰ ਤੇ ਸਿਮਰਨ ਵੀ ਕਰ, ਸੇਵਾ ਵੀ ਕਰ, ਦੇਖ ਫਿਰ ਕਿਵੇਂ ਬਖਸ਼ਾਂ।

ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸਿਓਹੀਓ। ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੋ।

ਪਿਛਲੇ ਦਿਨਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਨੂੰ ਰੱਬ ਤੋਂ ਭੁੱਲਿਆ ਨੇ ਸਾੜਿਆ। ਕੀ ਇਹ ਕੰਮ ਕਿਸੇ ਧਰਮੀ ਦਾ ਹੋ ਸਕਦਾ ਹੈ? ਨਹੀਂ, ਇਹ ਕੰਮ ਕਿਸੇ ਧਰਮੀ ਦਾ ਨਹੀਂ, ਕਿਉਂਕਿ ਧਾਰਮਿਕ ਗ੍ਰੰਥ ਸਭ ਦੇ ਸਾਂਝੇ ਹੁੰਦੇ ਹਨ। ਜਿਹੜੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਨਹੀਂ ਕਰ ਸਕਦੇ, ਉਹਨਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਸੱਚ ਜਾਣਨਾ ਉਹ ਆਪਣੇ ਇਸ਼ਟ ਦਾ ਅਪਮਾਨ ਕਰਦੇ ਹਨ। ਕਿਉਂਕਿ ਧਾਰਮਿਕ ਗ੍ਰੰਥ ਕੋਈ ਵੀ ਹੈ, ਉਹ ਸੱਚ ਦਾ ਉਪਦੇਸ਼ ਕਰਦਾ ਹੈ ਤੇ ਅਪਮਾਨ ਉਹ ਹੀ ਕਰਦਾ ਹੈ ਜਿਹੜਾ ਸੱਚ ਨੂੰ ਸਹਾਰ ਨਹੀਂ ਸਕਦਾ, ਜਿਹੜਾ ਸੱਚ ਤੋਂ ਦੂਰ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹੋ ਹੀ ਉਪਦੇਸ਼ ਹੈ ਜਿਹੜਾ ਆਪ ਜੀ ਸਰਵਣ ਕਰ ਰਹੇ ਹੋ। ਕੈਸਾ ਉਪਦੇਸ਼? ਕਿਉਂਕਿ ਇਹ ਇੱਕ ਹਕੀਕਤ ਹੈ, ਮੁਸਲਮਾਨ ਕਹਿੰਦਾ ਰਿਹਾ ਹਿੰਦੂ ਕਾਫਰ ਹੈ, ਕਾਫਰ ਔਰ ਹਿੰਦੂ ਕਹਿੰਦਾ ਰਿਹਾ ਮੁਸਲਮਾਨ ਮਲੇਸ਼ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਮਾੜਾ ਉਹ ਹੈ ਜਿਹਦੇ ਕਰਮ ਮਾੜੇ, ਨੀਚ ਉਹ ਹੈ ਜਿਹਦੇ ਕੰਮ ਨੀਚਾਂ ਵਾਲੇ। ਔਰ ਗੁਰੂ ਘਰ ਦੇ ਵਿੱਚ ਇਹ ਉਪਦੇਸ਼ ਹੈ ਕਿ ਹਿੰਦੂ ਔਰ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ। ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਪਦੇਸ਼ ਕਰਦੇ ਹਨ ਕਿ ਮੁਸਲਮਾਨ ਨਾਮ ਬੜਾ ਪਵਿੱਤਰ ਹੈ, ਬੜਾ ਪਾਕ ਹੈ, ਪਰ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ।

ਜਿਹੜਾ ਦਾਨ ਪੁੰਨ ਕਰੇ। ਮੁਸਲਮਾਨ ਉਹ ਜਿਹੜਾ ਆਪਣੇ ਅੱਲਾਹ ਕੋਲੋਂ ਸਾਰਿਆਂ ਵਾਸਤੇ ਮਿਹਰ ਮੰਗੇ, ਸਾਰਿਆਂ ਵਾਸਤੇ ਰੱਬ ਕੋਲੋਂ ਦੁਆ ਮੰਗੇ। ਤੇ ਸਾਹਿਬ ਜੀ ਕਹਿੰਦੇ ਨੇ, ਸਰਬ ਜੀਆ ਮੈਂ ਰਹਿਮਤ ਹੋਏ ਤਾਂ ਮੁਸਲਮਾਨ ਕਹਾਵੇ। ਜਿਹੜਾ ਸਾਰਿਆਂ ਕੋਲੋਂ ਪਿਆਰ ਮੰਗੇ, ਸਾਰਿਆਂ ਨੂੰ ਪਿਆਰ ਦੇਵੇ, ਔਰ ਜਿਹੜਾ ਅੱਲਾਹ ਕੋਲੋਂ ਵੀ ਸਾਰਿਆਂ ਵਾਸਤੇ ਮਿਹਰ ਮੰਗੇ, ਸਾਹਿਬ ਜੀ ਕਹਿੰਦੇ ਨੇ ਉਹ ਮੁਸਲਮਾਨ ਹੈ। ਔਰ ਮੁਸਲਮਾਨ ਦਾ ਦਿਲ ਕਿਹੋ ਜਿਹਾ ਹੋਣਾ?

ਔਰ ਦੂਸਰੇ ਪਾਸੇ ਬ੍ਰਾਹਮਣ ਨੂੰ ਉਪਦੇਸ਼ ਕੀਤਾ ਕਹੇ ਕਬੀਰ ਜੋ ਬ੍ਰਹਮ ਵਿਚਾਰ ਸੋ ਬ੍ਰਾਹਮਣ ਕਈਅਤ ਹੈ ਹਮਾਰੇ ਜਿਹੜਾ ਬ੍ਰਹਮ ਦੀ ਵਿਚਾਰ ਕਰੇ ਜਿਹੜਾ ਬ੍ਰਹਮ ਨਾਲ ਜੁੜਿਆ ਰਵੇ ਅਸੀਂ ਤੇ ਉਹਨੂੰ ਬ੍ਰਾਹਮਣ ਕਹਿੰਦੇ ਹਾਂ ਕਿਉਂਕਿ ਜਿਹੜਾ ਬ੍ਰਹਮ ਨਾਲ ਜੁੜ ਗਿਆ ਉਹ ਫਿਰ ਜਿੱਥੇ ਵੀ ਜਿਸ ਪਾਸੇ ਵੀ ਦੇਖੇਗਾ ਉਹ ਜਿੱਧਰ ਵੀ ਦੇਖੇਗਾ ਉਹਨੂੰ ਬ੍ਰਹਮ ਹੀ ਨਜ਼ਰ ਆਵੇਗਾ ਜੇ ਹਰ ਪਾਸੇ ਬ੍ਰਹਮ ਹੈ ਹਰ ਪਾਸੇ ਪਰਮੇਸ਼ਰ ਹੈ ਤੇ ਫਿਰ ਕਿਹਦੇ ਨਾਲ ਝਗੜਾ ਤੇ ਕਿਹਦੇ ਨਾਲ ਲੜਾਈ ਕਿਹਦੇ ਝਗੜੇ ਖਤਮ ਹੋ ਜਾਣਗੇ ਔਰ ਗੁਰੂ ਘਰ ਦਾ ਉਪਦੇਸ਼ ਹੈ ਫਿਰ ਤੇ ਇਨਸਾਨ ਇਹੋ ਹੀ ਕਹੇਗਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ ਕੋਈ ਬੇਗਾਨਾ ਨਹੀਂ ਕੋਈ ਪਰਾਇਆ ਨਹੀਂ ਕਿਹਦੇ

ਦਾ ਉਪਦੇਸ਼ ਗੁਰਬਾਣੀ ਦਾ ਆਪਣੇ ਧਰਮ ਚ ਪੱਕੇ ਰਹੋ। ਤੁਸੀਂ ਜਿਸ ਧਰਮ ਨੂੰ ਵੀ ਮੰਨਦੇ ਹੋ, ਪਰ ਅਸਲ ਵਿਚ ਧਰਮੀ ਉਹ ਹੈ ਜਿਹੜਾ ਸਭ ਨਾਲ ਪਿਆਰ ਕਰੇ, ਕਿਉਂਕਿ ਧਰਮੀ ਕਿਸੇ ਨਾਲ ਨਫ਼ਰਤ ਨਹੀਂ ਕਰ ਸਕਦਾ। ਗੁਰੂ ਘਰ ਵਿਚ ਸਿੱਖ ਧਰਮ ਵਿਚ ਅਣਖ ਨਾਲ ਜਿਉਣਾ, ਧਰਮ ਦੇ ਕਿਰਤ ਕਰਨੀ, ਨਾਮ ਜਪਣਾ ਔਰ ਵੰਡ ਛਕਣਾ, ਇਹ ਉਪਦੇਸ਼ ਹੈ। ਔਰ ਇਹੀ ਉਪਦੇਸ਼ ਸਾਰਿਆਂ ਵਾਸਤੇ ਸਾਂਝਾ। ਅਣਖ ਨਾਲ ਜੀਓ, ਆਪਣੇ ਧਰਮ ਚ ਪੱਕੇ ਰਹੋ। ਪਰ ਧਰਮੀ ਹੋਣ ਦਾ ਮਤਲਬ ਇਹ ਨਹੀਂ ਕਿ ਆਪਾਂ ਦੂਸਰਿਆਂ ਨੂੰ ਮਾੜਾ ਕਹੀਏ ਜਾਂ ਦੂਸਰਿਆਂ ਦੀ ਨਿੰਦਿਆ ਕਰੀਏ। ਕਮੀਆਂ ਹੁੰਦੀਆਂ ਹਨ, ਪਰ ਉਹਨਾਂ ਕਮੀਆਂ ਨੂੰ ਦੂਰ ਕਰਨਾ ਇਨਸਾਨ ਦਾ ਫਰਜ਼ ਬਣਦਾ। ਜਿਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ, ਇਹ ਝਗੜੇ ਉਸ ਵੇਲੇ ਵੀ ਸਨ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਵੇਲੇ ਮੁਲਤਾਨ ਦੇਸ਼ ਗਏ, ਪੀਰਾਂ ਫਕੀਰਾਂ ਦੇ ਨਾਲ ਗਿਆਨ ਚਰਚਾ ਹੋਈ। ਪੀਰਾਂ ਫਕੀਰਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ, ਪੁੱਛਣ ਗੱਲ ਇਮਾਨ ਦੀ। ਕਾਜੀ ਮੁੱਲਾ ਇਕੱਠੇ ਹੋਏ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ। ਧੰਨ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ, ਇਹ ਬਾਬਾ ਨਾਨਕ ਤੂੰ ਸਾਰਿਆਂ ਦਾ ਸਾਂਝਾ, ਤੈਨੂੰ ਮੁਸਲਮਾਨ ਵੀ ਮੰਨਦੇ ਨੇ, ਤੈਨੂੰ ਹਿੰਦੂ ਵੀ ਮੰਨਦੇ ਨੇ, ਪਰ ਸਾਨੂੰ ਇੱਕ ਗੱਲ ਦਾ ਜਵਾਬ ਦੇ।

ਐ ਭਾਈ ਸੁਣੋ, ਸ਼ੁਭ ਅਮਲਾ ਬਾਜੋ ਦੋਨੋ ਰੋਈ। ਜੇ ਅਮਲ ਚੰਗੇ ਨਹੀਂ, ਭਾਵੇਂ ਉਹ ਹਿੰਦੂ ਹੈ ਭਾਵੇਂ ਉਹ ਮੁਸਲਮਾਨ ਹੈ, ਉਹਨਾਂ ਨੂੰ ਰੋਣਾ ਹੀ ਪਵੇਗਾ, ਕਿਉਂਕਿ ਜਿਹੜਾ ਪਰਮੇਸ਼ਰ ਹੈ ਉਹਦੀ ਨਿਗਾਹ ਵਿਚ ਨਾਮ ਦੇ ਨਾਲ ਕੋਈ ਨਹੀਂ ਪੂਜਿਆ ਜਾਂਦਾ। ਉੱਥੇ ਦੇ ਜਿਹਦੇ ਅਮਲ ਚੰਗੇ ਨੇ ਉਹਨੂੰ ਹੀ ਆਦਰ ਮਿਲੇਗਾ।

ਤੇ ਮਾੜੇ ਕੰਮ ਕਰਕੇ ਆਖੀਏ ਦਰਗਾਹ ਵਿਚ ਸਾਨੂੰ ਜਗ੍ਹਾ ਮਿਲ ਜਾਏਗੀ। ਸਾਹਿਬ ਜੀ ਕਹਿਣ ਲੱਗੇ, ਨਹੀਂ ਹਿੰਦੂ ਮੁਸਲਮਾਨ ਦੋਏ ਅਗਰ ਚੰਗੇ ਕੰਮ ਨਹੀਂ ਤੇ ਦਰਗਾਹ ਵਿਚ ਟੋਈ ਨਹੀਂ ਮਿਲੇਗੀ। ਅਗਰ ਕੰਮ ਚੰਗੇ ਨੇ, ਚਾਹੇ ਉਹ ਮੁਸਲਮਾਨ ਹੈ ਚਾਹੇ ਉਹ ਹਿੰਦੂ ਹੈ, ਦਰਗਾਹ ਦੇ ਵਿਚ ਉਹਨਾਂ ਨੂੰ ਆਦਰ ਮਿਲੇਗਾ।

ਆਪਸ ਵਿੱਚ ਝਗੜਾ ਤੇ ਜਿਹਦੇ ਨਾਂ ਤੇ ਝਗੜਦੇ ਨੇ। ਭਾਈ ਸਾਹਿਬ ਜੀ ਕਹਿ ਰਹੇ ਨੇ, ਧੰਨ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਕੀਤਾ, ਜਿਹਦੇ ਨਾਂ ਤੇ ਝਗੜਦੇ ਹੋ ਰਾਮ ਔਰ ਰਹੀਮ ਦੇ ਨਾਂ ਤੇ, ਉਹ ਤੇ ਇੱਕ ਜਗ੍ਹਾ ਖੜੇ ਨੇ ਤੇ ਤੁਸੀਂ ਕਿਉਂ ਲੜਦੇ ਹੋ।

ਇਹ ਦੁਨੀਆ ਸ਼ੈਤਾਨਾਂ ਦੇ ਰਾਹ ਤੇ ਚੱਲ ਪਈ ਹੈ। ਇਹ ਭੁੱਲੀ ਹੋਈ ਦੁਨੀਆ ਰੱਬ ਨੂੰ ਸਮਝ ਨਹੀਂ ਸਕੀ, ਕਿਉਂਕਿ ਰੱਬ ਦਾ ਨਾਮ ਭੁੱਲਣਾ ਥੋੜੀ ਹੈ, ਉਹ ਤੇ ਇਨਸਾਨ ਨੂੰ

ਇਹਨਾਂ ਝਗੜਿਆਂ ਨੂੰ ਦੇਖ ਕੇ ਕਿ ਮਸੀਤ ਵਿਚ ਗੈਰ ਮੁਸਲਮਾਨ ਨਹੀਂ ਜਾ ਸਕਦਾ, ਮੰਦਰ ਵਿਚ ਕੋਈ ਨੀਵੀਂ ਜਾਤ ਦਾ ਨਹੀਂ ਜਾ ਸਕਦਾ, ਤੇ ਗੁਰੂ ਨਾਨਕ ਸਾਹਿਬ ਨੇ ਇੱਕ ਇਹੋ ਜਿਹੇ ਧਰਮ ਦੀ ਨੀਂਹ ਰੱਖੀ ਕਿ ਜਿੱਥੇ ਜਾਤ ਪਾਤ ਊਚ ਨੀਚ ਦਾ ਕੋਈ ਸਵਾਲ ਨਹੀਂ। ਸਿੱਖ ਦਾ ਮਤਲਬ ਸਿੱਖਿਆ ਲੈਣ ਵਾਲਾ, ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ। ਇੱਕ ਇਹੋ ਜਿਹਾ ਇਹ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਨੇ ਚਲਾਇਆ ਕਿ ਜਿਹਦੇ ਵਿਚ ਜਾਤ ਪਾਤ ਦਾ ਕੋਈ ਸਵਾਲ ਨਹੀਂ। ਇਸੇ ਵਾਸਤੇ ਜਦ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਔਰ ਹਰਿਮੰਦਰ ਸਾਹਿਬ ਜਿਸ ਨੂੰ ਲੋਕ ਗੋਲਡਨ ਟੈਂਪਲ ਕਰਕੇ ਯਾਦ ਕਰਦੇ ਹਨ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਉਹਦੇ ਚਾਰ ਦਰਵਾਜ਼ੇ ਰੱਖੇ। ਚਾਰ ਦਰਵਾਜ਼ੇ ਰੱਖਣ ਦਾ ਇੱਕ ਮਕਸਦ ਸੀ ਕਿਉਂਕਿ ਚਾਰ ਵਰਨ ਹਨ, ਚਾਰ ਵਰਨਾਂ ਦੇ ਲੋਕ ਇਸ ਅਸਥਾਨ ਤੇ ਆ ਸਕਦੇ ਹਨ। ਔਰ ਨਾਮ ਵੀ ਰੱਖਿਆ ਹਰ ਮੰਦਰ, ਹਰੀ ਦਾ ਮੰਦਰ, ਅਕਾਲ ਪੁਰਖ ਦਾ ਅਸਥਾਨ, ਪਰਮੇਸ਼ਰ ਦਾ ਘਰ। ਇੱਥੇ ਹਿੰਦੂ ਵੀ ਆ ਸਕਦਾ ਹੈ, ਇੱਥੇ ਮੁਸਲਮਾਨ ਵੀ, ਇੱਥੇ ਈਸਾਈ ਵੀ, ਇੱਥੇ ਕਿਸੇ ਨੂੰ ਰੋਕ ਟੋਕ ਨਹੀਂ। ਦਰਵਾਜ਼ੇ ਚਾਰ ਪਰ ਰਸਤਾ ਇੱਕ ਰੱਖਿਆ। ਇਹ ਗੱਲ ਧਿਆਨ ਦੇਣ ਵਾਲੀ, ਗੁਰੂ ਸਾਹਿਬਾਂ ਨੇ ਦਰਵਾਜ਼ੇ ਚਾਰ ਰੱਖੇ ਪਰ ਰਸਤਾ ਇੱਕ ਰੱਖਿਆ। ਰਸਤਾ ਇੱਕ ਇਸ ਵਾਸਤੇ ਰੱਖਿਆ, ਆਓ ਭਾਈ ਚਾਰ ਵਰਨਾਂ ਦੇ ਲੋਕੋ, ਆਓਗੇ ਵੱਖ ਵੱਖ ਰਾਹਾਂ ਤੋਂ, ਵੱਖ ਵੱਖ ਜਾਤਾਂ ਦੇ, ਵੱਖ ਵੱਖ ਨਸਲਾਂ ਦੇ ਲੋਕੋ ਆਓ, ਪਰ ਜੇ ਹਰਿਮੰਦਰ ਦੇ ਅੰਦਰ ਜਾਣਾ ਹੈ ਤੇ ਤੁਹਾਨੂੰ ਇੱਕ ਹੋ ਕੇ ਜਾਣਾ ਪਵੇਗਾ, ਇੱਕ ਰਾਹ ਤੋਂ ਜਾਣਾ ਪਵੇਗਾ ਤਾਂ ਕਿ ਤੁਹਾਡੇ ਵਖੇਵੇਂ ਖਤਮ ਹੋ ਜਾਣ। ਇਸੇ ਵਾਸਤੇ ਗੁਰੂ ਸਾਹਿਬਾਂ ਨੇ ਇਹ ਖਾਲਸਾ ਪੰਥ ਵੀ ਸਾਜਿਆ ਕਿ ਲੋਕ ਜਾਤਾਂ ਪਾਤਾਂ ਵਿਚ ਊਚ ਨੀਚ ਵਿਚ ਵੰਡੇ ਗਏ ਹਨ। ਅੰਮ੍ਰਿਤ ਛਕਾ ਕੇ ਇਹ ਉਪਦੇਸ਼ ਕੀਤਾ ਕਿ ਜਿਹਨੇ ਅੰਮ੍ਰਿਤ ਛਕ ਲਿਆ ਇਹਦੀ ਹੁਣ ਕੋਈ ਜਾਤ ਨਹੀਂ, ਇਹ ਹੁਣ ਕਿਸੇ ਊਚ ਨੀਚ ਵਿਚ ਨਹੀਂ, ਤੇ ਨਾਮ ਦੇ ਦਿੱਤਾ ਖਾਲਸਾ। ਔਰ ਇਹ ਯਾਦ ਰੱਖਣਾ, ਖਾਲਸਾ ਕੋਈ ਜਾਤ ਨਹੀਂ, ਖਾਲਸੇ ਦਾ ਮਤਲਬ ਹੈ ਖਾਲਸ। ਤੇ ਖਾਲਸਾ ਕੌਣ ਹੈ? ਸਾਹਿਬ ਜੀ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਪਰ ਖਾਲਸਾ ਉਹ ਹੈ ਜਿਹਦੇ ਵਿਚ ਨਾ ਵੈਰ ਵਿਰੋਧ ਹੈ, ਨਾ ਕੋਈ ਵਿਕਾਰ ਹੈ, ਜਿਹੜਾ ਰੱਬ ਨਾਲ ਜੁੜਿਆ ਹੋਇਆ ਉਹ ਖਾਲਸਾ, ਨਾ ਕੋਈ ਰੱਬ ਦੀ ਜਾਤ, ਨਾ ਕੋਈ ਖਾਲਸੇ ਦੀ ਜਾਤ। ਔਰ ਇਹ ਉਪਦੇਸ਼ ਸਾਰਿਆਂ ਵਾਸਤੇ ਹੈ ਕਿ ਆਓ ਭਾਈ ਅਸੀਂ ਮਨਾਂ ਵਿਚੋਂ ਨਫ਼ਰਤ ਕੱਢੀਏ, ਦੁਬਧਾ ਭਾਵ ਦੂਰ ਕਰੀਏ, ਇੱਕ ਪਰਮੇਸ਼ਰ ਦੇ ਰਾਹ ਤੇ ਚੱਲੀਏ ਔਰ ਆਪਾਂ ਇੱਕ ਹੋਈਏ।

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਵੇਲੇ ਦਾ ਜ਼ਿਕਰ ਹੈ। ਇੱਕ ਮੁਸਲਮਾਨ ਫਕੀਰ ਭੇਖਨ ਸ਼ਾਹ ਪਟਨਾ ਸਾਹਿਬ ਦਰਸ਼ਨਾਂ ਵਾਸਤੇ ਆਇਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੀ ਉਮਰ ਹੈ। ਭੇਖਨ ਸ਼ਾਹ ਪਟਨਾ ਸਾਹਿਬ ਜਦ ਪਹੁੰਚਿਆ ਉਸਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ ਛੋਟੀ ਉਮਰ ਵਿੱਚ, ਪਰ ਮਨ ਵਿੱਚ ਇੱਕ ਸੋਚ ਪੂਰੀ ਕਿ ਇਹ ਰੱਬੀ ਨੂਰ ਹਿੰਦੂ ਮੁਸਲਮਾਨ ਵਿੱਚੋਂ ਕਿਸ ਦਾ ਪੱਖ ਪੂਰਦਾ ਹੈ। ਇਸ ਮੰਤਵ ਲਈ ਉਨ੍ਹਾਂ ਨੇ ਦੋ ਮਠਿਆਈ ਦੀਆਂ ਕੁਜੀਆਂ ਤੇ ਦੋ ਕੁਜਿਆਂ ਵਿੱਚ ਇੱਕ ਵਿੱਚ ਦੁੱਧ ਇੱਕ ਵਿੱਚ ਪਾਣੀ ਲਿਆ। ਮਠਿਆਈ ਦੀਆਂ ਕੁਜੀਆਂ ਤੋਂ ਭਾਵ ਉਨ੍ਹਾਂ ਦਾ ਧਰਮ ਸੀ ਤੇ ਪਾਣੀ ਵਾਲੇ ਕੁਜੇ ਦਾ ਅਰਥ ਉਨ੍ਹਾਂ ਮੁਸਲਮਾਨ ਧਰਿਆ ਸੀ ਤੇ ਦੁੱਧ ਵਾਲੇ ਨੂੰ ਹਿੰਦੂ ਮਿਥਿਆ ਸੀ। ਮੁਸਲਮਾਨ ਬੰਦਸ਼ ਤੇ ਸ਼ਰ੍ਹਾਂ ਨੂੰ ਹੀ ਧਰਮ ਸਮਝਦਾ ਅਤੇ ਪਾਣੀ ਬੰਦਸ਼ ਵਿੱਚ ਪੈ ਕੇ ਹੀ ਕੰਮ ਸਵਾਰਦਾ ਹੈ। ਹਿੰਦੂ ਚਿੱਟੇ ਕਰਮਾਂ ਤੇ ਜ਼ੋਰ ਦਿੰਦਾ ਹੈ ਅਤੇ ਚਿਟਿਆਈ ਦਾ ਚਿੰਨ੍ਹ ਦੁੱਧ ਹੀ ਹੈ। ਪਟਨਾ ਪੁੱਜ ਕੇ ਉਨ੍ਹਾਂ ਨੇ ਪਹਿਲਾਂ ਦੋਵੇਂ ਮਠਿਆਈ ਦੀਆਂ ਕੁਜੀਆਂ ਬਾਲਕ ਗੁਰੂ ਅੱਗੇ ਰੱਖੀਆਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਦੋਵੇਂ ਛੋਟੇ ਛੋਟੇ ਕੋਮਲ ਹੱਥ ਦੋਨਾਂ ਕੁਜੀਆਂ ਤੇ ਰੱਖ ਦਿੱਤੇ। ਫਿਰ ਜਦ ਭੇਖਨ ਸ਼ਾਹ ਨੇ ਪਾਣੀ ਤੇ ਦੁੱਧ ਦੇ ਭਰੇ ਹੋਏ ਕੁਜੇ ਅੱਗੇ ਕੀਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਛੋਟੇ ਛੋਟੇ ਚਰਨਾਂ ਦੇ ਨਾਲ ਦੋਵੇਂ ਹੀ ਕੁਜੇ ਡੋਲ ਦਿੱਤੇ। ਸਾਰੇ ਹੈਰਾਨ ਹੋ ਗਏ, ਪਰ ਭੇਖਨ ਸ਼ਾਹ ਨੇ ਅੱਗੇ ਵਧ ਕੇ ਗੁਰੂ ਸਾਹਿਬਾਂ ਦੇ ਚਰਨ ਚੁੰਮ ਲਏ ਔਰ ਭੇਖਨ ਸ਼ਾਹ ਨੇ ਫਿਰ ਇਹ ਸਾਰਾ ਭੇਦ ਲੋਕਾਂ ਸਾਹਮਣੇ ਖੋਲਿਆ ਕਿ ਇਹ ਗੁਰੂ ਕਿਸੇ ਇੱਕ ਦਾ ਨਹੀਂ, ਇਹ ਧਰਮ ਤਾਂ ਕੁਜਿਆਂ ਵਿੱਚੋਂ ਕੱਢਣ ਆਇਆ ਹੈ। ਧਰਮ ਦੀ ਇਹ ਬਦਕਿਸਮਤੀ ਹੈ ਕਿ ਉਸ ਨੂੰ ਕਿਸੇ ਨੇ ਮਸੀਤ ਤੇ ਮੰਦਰ ਤੋਂ ਬਾਹਰ ਨਹੀਂ ਕੱਢਿਆ। ਇਸ ਕਲਗੀ ਵਾਲੇ ਨੇ ਹਿੰਦੂ ਧਰਮ ਮੁਸਲਮਾਨ ਧਰਮ ਨਾਲੋਂ ਸਿਰਫ ਧਰਮ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਸਾਰੀ ਜ਼ਿੰਦਗੀ ਹੀ ਉਨ੍ਹਾਂ ਦੀ ਮੁਹਾਰਨੀ ਇਹ ਹੀ ਰਹੀ। ਉਹ ਪਹਿਲੇ ਵਿਸ਼ਵ ਆਗੂ ਸਨ ਜਿਨ੍ਹਾਂ ਮੰਦਰ ਤੇ ਮਸੀਤ ਪੂਜਾ ਤੇ ਨਿਵਾਜ ਨੂੰ ਇੱਕ ਕਰਕੇ ਜਾਣਨ ਦਾ ਉਪਦੇਸ਼ ਦਿੱਤਾ। ਅਕਾਲ ਉਸਤਤ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਪ੍ਰਸਿੱਧ ਸਵਈਆ ਹੈ ਜਿਹੜਾ ਆਪ ਜੀ ਸਰਵਣ ਕਰ ਰਹੇ ਹੋ। ਦੇਹੁ ਰਾਮ ਮਸੀਤ ਸੋਈ ਪੂਜਾ ਉਹ ਨਿਵਾਜ ਉਹੀ। ਇਹ ਠੀਕ ਹੈ ਕਿ ਸਿੱਖ ਧਰਮ ਵਿੱਚ ਮੂਰਤੀ ਪੂਜਾ ਨਹੀਂ ਕੀਤੀ ਜਾਂਦੀ ਔਰ ਨਾ ਹੀ ਨਿਵਾਜ ਪੜ੍ਹੀ ਜਾਂਦੀ ਹੈ, ਪਰ ਫਿਰ ਵੀ ਦੇਖੋ ਆਮ ਹੁੰਦਾ ਹੈ ਦੋ ਲੜਦੇ ਹੋਣ ਤੇ ਤੀਸਰਾ ਬੰਦਾ ਤਮਾਸ਼ਾ ਦੇਖਦਾ, ਪਰ ਇਹ ਗੁਰੂ ਨਾਨਕ ਦਾ ਘਰ ਉਪਦੇਸ਼ ਦਿੰਦਾ ਹੈ ਕਿ ਭਾਈ ਕਿਉਂ ਰੱਬ ਦੇ ਨਾਂ ਤੇ ਲੜਦੇ ਹੋ। ਠੰਡੇ ਜਿਗਰੇ ਦੇ ਨਾਲ ਠੰਡੇ ਮਨ ਦੇ ਨਾਲ ਵਿਚਾਰ ਕਰੋ ਕਿ ਫਰਕ ਕੀ ਹੈ। ਇੱਕ ਨੇ ਪੂਜਾ ਕਰਨੀ ਹੈ, ਇੱਕ ਨੇ ਨਿਵਾਜ ਪੜ੍ਹਨੀ ਹੈ, ਇੱਕ ਨੇ ਵਾਹਿਗੁਰੂ ਕਹਿਣਾ, ਤੇ ਫਿਰ ਫਰਕ ਕੀ ਹੈ। ਨਾ ਵੱਖਰੇ ਹਨ, ਰਾਹ ਇੱਕ ਹੈ, ਮੰਜ਼ਿਲ ਇੱਕ ਹੈ, ਫਿਰ ਝਗੜਾ ਕਿਉਂ।

ਕਾਨ ਏਕੇ ਦੇਹੇ ਏਕੇ ਵਾਂਗ ਇੱਕੋ ਵਰਗੀ ਅੱਖਾਂ ਇੱਕੋ ਵਰਗਾ ਨੱਕ ਇੱਕੋ ਵਰਗਾ ਸਰੀਰ ਇੱਕੋ ਵਰਗੀ ਬੋਲੀ ਇਨਸਾਨ ਦਾ ਸਰੀਰ ਹੱਡੀਆਂ ਮਾਸ ਦਾ ਬਣਿਆ ਅੰਦਰ ਪਰਮੇਸ਼ਰ ਦੀ ਜੋਤ ਅੱਲਾ ਦਾ ਨੂਰ ਕਹਿ ਲੋ ਪਰਮੇਸ਼ਰ ਦੀ ਜੋਤ ਕਹਿ ਲੋ ਵਾਹਿਗੁਰੂ ਦਾ ਨਿਵਾਸ ਕਰ ਲੋ ਪਰ ਉਦੋਂ ਹੈਰਾਨਗੀ ਹੁੰਦੀ ਹੈ ਕਿ ਜਦ ਇਨਸਾਨ ਇਨਸਾਨੀਅਤ ਨੂੰ ਭੁੱਲ ਕੇ ਇੱਕ ਦੂਸਰੇ ਉੱਤੇ ਜ਼ੁਲਮ ਕਰਦਾ ਹੈ ਤਾਕਤ ਮਿਲੇ ਤੇ ਤਾਕਤ ਨੂੰ ਭਲੇ ਪਾਸੇ ਲਾਣਾ ਚਾਹੀਦਾ ਇਨਸਾਨ ਨੂੰ ਇਨਸਾਨ ਦਾ ਘਰ ਨਹੀਂ ਸਾੜਨਾ ਚਾਹੀਦਾ ਇਨਸਾਨ ਨੂੰ ਇਨਸਾਨ ਪਿਆਰ ਕਰੇ ਤਾਂ ਹੀ ਇਸ ਸੰਸਾਰ ਵਿੱਚ ਆਇਆ ਉਹਦਾ

ਗੁਰੂ ਸਾਹਿਬਾਂ ਨੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਤਨੀਆਂ ਵੀ ਲੜਾਈਆਂ ਲੜੀਆਂ ਉਹ ਕਿਸੇ ਫਿਰਕੇ ਦੇ ਖਿਲਾਫ਼ ਨਹੀਂ, ਉਹ ਜ਼ੁਲਮ ਦੇ ਖਿਲਾਫ਼ ਲੜਾਈ ਸੀ। ਤੇ ਜ਼ੁਲਮ ਕਰਨ ਵਾਲੇ ਦਾ ਕੋਈ ਧਰਮ ਨਹੀਂ ਹੁੰਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸ ਪੜ੍ਹ ਕੇ ਦੇਖੋ, ਉਹਨਾਂ ਦੇ ਨਾਲ ਹਿੰਦੂ ਔਰ ਮੁਸਲਮਾਨ ਪਠਾਨ ਤੱਕ ਸਾਥ ਦੇ ਕੇ ਜ਼ੁਲਮੀਆਂ ਦੇ ਨਾਲ ਲੜਿਆ ਕਰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਫੌਜ ਵਿੱਚ ਹਿੰਦੂ ਵੀ ਸਨ, ਮੁਸਲਮਾਨ ਔਰ ਪਠਾਨ ਵੀ ਸਨ, ਜਿਨ੍ਹਾਂ ਨੇ ਸਮਝਿਆ ਕਿ ਇਹ ਇਨਸਾਨੀਅਤ ਦੇ ਭਲੇ ਵਾਸਤੇ ਲੜਦੇ ਨੇ। ਹਥਿਆਰ ਦੋ ਬੰਦੇ ਚੁੱਕਦੇ ਹਨ, ਇੱਕ ਜ਼ੁਲਮ ਕਰਨ ਵਾਲਾ ਔਰ ਇੱਕ ਜ਼ੁਲਮ ਨੂੰ ਰੋਕਣ ਵਾਲਾ। ਜਿਹੜਾ ਜ਼ੁਲਮ ਕਰਦਾ ਹੈ ਉਹਨੂੰ ਫਿਟਕਾਰਾਂ ਪੈਂਦੀਆਂ ਨੇ, ਤੇ ਜਿਹੜਾ ਧਰਮ ਦੀ ਰੱਖਿਆ ਵਾਸਤੇ ਹਥਿਆਰ ਚੁੱਕੇ, ਲੋਕਾਂ ਦੇ ਭਲੇ ਵਾਸਤੇ ਹਥਿਆਰ ਚੁੱਕੇ, ਜ਼ੁਲਮ ਦੇ ਟਾਕਰੇ ਵਾਸਤੇ ਹਥਿਆਰ ਚੁੱਕੇ, ਦੁਨੀਆ ਹਮੇਸ਼ਾ ਉਹਨਾਂ ਦੀ ਪੂਜਾ ਕਰਦੀ ਹੈ। ਤੋ ਆਓ ਭਾਈ, ਆਪਾਂ ਵੀ ਮਹਾਂਪੁਰਸ਼ਾਂ ਦੇ ਰਾਹ ਤੇ ਚੱਲੀਏ ਔਰ ਇਹ ਜਿਹੜਾ ਉਪਦੇਸ਼ ਹੈ ਇਸ ਨੂੰ ਆਪਣੇ ਦਿਲ ਵਿੱਚ ਥਾਂ ਦੇਈਏ, ਉਪਦੇਸ਼ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਗੁਰੂ ਸਾਹਿਬਾਂ ਦਾ ਉਪਦੇਸ਼, ਅਣਖ ਨਾਲ ਜਿਉਣਾ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਔਰ ਵੰਡ ਛਕਣਾ, ਜਿਹੜਾ ਇਹਨਾਂ ਗੱਲਾਂ ਨੂੰ ਮੰਨ ਲਵੇਗਾ

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਿੱਖ ਪੰਥ ਸਾਜਣ ਦਾ ਮਕਸਦ ਅਣਖ ਨਾਲ ਜਿਉਣਾ, ਜ਼ੁਲਮ ਅੱਗੇ ਸਿਰ ਨਾ ਚੁਕਾਣਾ, ਜਾਤਾਂ ਪਾਤਾਂ ਊਚ ਨੀਚ ਦੇ ਬੰਧਨ ਤੋਂ ਉੱਤੇ ਉੱਠਣਾ ਔਰ ਸਰਬੱਤ ਦਾ ਭਲਾ ਮੰਗਣਾ। ਜਿੱਥੇ ਵੀ ਗੁਰਸਿੱਖ ਬੈਠਾ ਹੈ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ, ਉਹ ਜਦ ਵੀ ਅਰਦਾਸ ਕਰਦਾ ਹੈ ਤੇ ਅਰਦਾਸ ਦੇ ਅਖੀਰ ਵਿਚ ਇਹ ਕਹੇਗਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਤੇ ਆਓ ਫਿਰ ਇਸ ਉਪਦੇਸ਼ ਨੂੰ ਆਪਾਂ ਸਾਰੇ ਹਿਰਦੇ ਵਿਚ ਵਸਾਈਏ।

ਮੈਨੂੰ ਕਿਵੇਂ ਮਿਲਾਪ ਹੋਵੇ, ਤੇਰਾ ਸੋਹਣਾ ਦਰਸ਼ਨ ਹੋ ਜਾਏ, ਕੋਈ ਤੇਰੇ ਦੀਦਾਰ ਦੀ ਝਲਕ ਮੇਰੇ ਹਿਰਦੇ ਪੈ ਜਾਏ, ਇਸ ਸੰਸਾਰ ਵਿੱਚ ਆਉਣਾ ਮੇਰਾ ਸਫਲ ਹੋ ਜਾਵੇ। ਇਸ ਲਈ ਰੂਪਹੀਨ ਕੋਈ ਜਪ ਨਹੀਂ, ਕੋਈ ਤਪ ਨਹੀਂ, ਕੋਈ ਕਰਮ ਨਹੀਂ, ਕੋਈ ਉੱਚੀ ਕੁੱਲ ਨਹੀਂ ਜਿਹਦਾ ਤੈਨੂੰ ਵਾਸਤਾ ਦੇਵਾਂ। ਤੇਰੀ ਕਿਰਪਾ ਹੋਵੇ ਤਾਂ ਤੇਰੇ ਚਰਨ ਤੇਰੇ ਦੀਦਾਰ ਪ੍ਰਾਪਤ ਹੋ ਸਕਦੇ ਹਨ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਸਾਡੀ ਕੀਰਤੀ ਚੰਗੀ ਨਾ ਹੋਣ ਕਰਕੇ ਤੇਰੇ ਚਰਨਾਂ ਨਾਲੋਂ ਵਿਛੜ ਗਏ, ਹੁਣ ਤੇਰੀ ਕਿਰਪਾ ਹੀ ਸਾਨੂੰ ਮਿਲਾਪ